ਸਾਹਿਬ ਜੀ ਦਾ ਰਿਸ਼ਤੇਦਾਰ ਸੀ ਭਾਈ ਸ਼ਿਆਰੀ ਮਲ ਆਇਆ ਬੇਨਤੀ ਕੀਤੀ ਗਰੀਬ ਨਿਵਾਜ ਮੇਰੇ ਲੜਕੇ ਦੀ ਸ਼ਾਦੀ ਹੈ ਆਪ ਕਿਰਪਾ ਕਰੋ ਜੇ ਆਪ ਚਲੋ ਉਸ ਥਾਂ ਨੂੰ ਆਗ ਲੱਗਣਗੇ ਸਾਡਾ ਲੋਕ ਪਰਲੋਕ ਸਵਰੇਗਾ ਤੇ ਜਗਤ ਵਿਚ ਵੀ ਸਾਡੀ ਉਪਮਾ ਹੋਵੇਗੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਨ ਵਿਚ ਸੋਚਿਆ ਜੇ ਅਸੀਂ ਕਹੇ ਤਾਂ ਅਨੇਕਾਂ ਸੰਗਤਾਂ ਵੀ ਨਾਲ ਜਾਣਗੀਆਂ ਤੇ ਇਹਦੀਆਂ ਖੇਚਲਾਂ ਵਿਚ ਬਹੁਤ ਵਾਧਾ ਹੋ ਜਾਵੇਗਾ ਇਸ ਲਈ ਆਖਿਆ ਭਾਈ ਆ ਦੇਖ ਲੈ ਕਿਤਨੀਆਂ ਸੇਵਾ ਕਿਤਨੀਆਂ ਸੰਗਤਾਂ ਸੇਵਾ ਕਰ ਰਹੀਆਂ ਹਨ ਅਸੀਂ ਤਾਂ ਨਹੀਂ ਜਾ ਸਕਦੇ ਤੇ ਤਿੰਨ ਸਾਹਿਬਜ਼ਾਦੇ ਹਨ ਭਾਈ ਪ੍ਰਿਥੀ ਚੰਦ ਜੀ ਮਹਾਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਇਹਨਾਂ ਤਿੰਨਾਂ ਵਿੱਚੋਂ ਕਿਸੇ ਨੂੰ ਵੀ ਲੈ ਜਾਓ ਸਤਿਗੁਰਾਂ ਦਾ ਹੁਕਮ ਪਾ ਕੇ ਪ੍ਰਿਥੀਆ ਜੀ ਨੂੰ ਪੁੱਛਿਆ ਇਹ ਕਹਿਣ ਲੱਗਾ ਆਪ ਜਾਣਦੇ ਹੀ ਹੋ ਮੈਂ ਸਾਰੀਆਂ ਸੰਗਤਾਂ ਦੀ ਸੰਭਾਲ ਕਰਦਾ ਹਾਂ ਮੇਰੇ ਬਗੈਰ ਇੱਥੇ ਕਿਵੇਂ ਕੰਮ ਚੱਲ ਸਕਦਾ ਮੈਂ ਨਹੀਂ ਜਾ ਸਕਦਾ ਕਿਉਂਕਿ ਉਹ ਜਾਣਦਾ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਮਰ ਥੋੜੀ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਉਮਰ ਵਿੱਚੋਂ 6 ਸਾਲ ਕੁਝ ਦਿਨ ਗੁਰੂ ਰਾਮਦਾਸ ਜੀ ਨੂੰ ਦਿੱਤੇ ਸਨ ਇਸ ਲਈ ਪ੍ਰਿਥੀਆ ਜਾਣਦਾ ਸੀ ਆਖਿਆ ਐਸਾ ਨਾ ਹੋਵੇ ਮੈਂ ਲਾਹੌਰ ਚਲਾ ਜਾਵਾਂ ਤੇ ਪਿੱਛੋਂ ਗੁਰੂ ਰਾਮਦਾਸ ਕਿਸੇ ਹੋਰ ਨੂੰ ਗੁਰਿਆਈ ਦੇ ਦੇਣ ਉਚਾਰਨ ਕਰੋ ਸ੍ਰੀ ਵਾਹਿਗੁਰੂ ਨਹੀਂ ਗਿਆ ਪਿਤਾ ਦਾ ਬਚਨ ਮੋੜ ਦਿੱਤਾ ਮਹਾਦੇਵ ਜੀ ਨੂੰ ਆਖਿਆ ਗਿਆ ਆਖਿਆ ਮਹਾਰਾਜ ਮੈਂ ਤਾਂ ਅਵਧੂਤ ਰਹਿੰਦਾ ਹਾਂ ਤੁਹਾਨੂੰ ਪਤਾ ਹੀ ਹੈ ਮੇਰੇ ਲਈ ਜੰਮਣਾ ਮਰਨਾ ਖੁਸ਼ੀ ਗਮੀ ਸਭ ਇੱਕ ਬਰਾਬਰ ਹੈ ਇਸ ਲਈ ਮੈਂ ਵੀ ਨਹੀਂ ਜਾ ਸਕਦਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੋ ਪੂਜ ਮਾਤਾ ਜੀ ਮਾਤਾ ਪਾਣੀ ਦਾ ਬਚਨ ਬੇਟਾ ਆਪਣੇ ਗੁਰੂ ਪਿਤਾ ਦਾ ਕਦੇ ਬਚਨ ਨਹੀਂ ਮੋੜਨਾ ਕਿਉਂਕਿ ਪਿਤਾ ਦੇ ਆਗਿਆ ਦੇ ਸਮਾਨ ਹੋਰ ਕੋਈ ਜਪ ਤਪ ਨਹੀਂ ਆਗਿਆ ਸਤ ਸਤ ਕਰ ਮੰਨੀ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਚੱਲ ਪਏ ਭਾਈ ਸਿਆਰੀ

ਆਪ ਦੋਨੋਂ ਟਾਈਮ ਸਤ ਸੰਗਤ ਕਰਦੇ ਹਨ, ਦੂਰੋਂ ਨੇੜਿਓਂ ਸੰਗਤਾਂ ਆ ਕੇ ਲਾਭ ਲੈਂਦੀਆਂ ਹਨ। ਭਟਕਦੀਆਂ ਰੂਹਾਂ ਨੂੰ ਸੱਚ ਦੇ ਨਾਲ ਜੋੜ ਰਹੇ ਹਨ, ਪਰ ਕੁਝ ਮਹੀਨੇ ਬੀਤਣ ਦੇ ਬਾਅਦ ਆਪ ਦਾ ਮਨ ਬੜਾ ਉਦਾਸ ਹੋ ਗਿਆ। ਮਨ ਵਿਚ ਆਇਆ ਵੀ ਚਲੋ ਚਿੱਠੀ ਲਿਖਦੇ ਹਾਂ ਗੁਰੂ ਪਿਤਾ ਨੂੰ, ਤੇ ਪਹਿਲੀ ਚਿੱਠੀ ਇਹ ਲਿਖੀ।

ਇਹ ਚਿੱਠੀ ਪ੍ਰਿਥੀਏ ਦੇ ਹੱਥ ਲੱਗ ਗਈ। ਪ੍ਰਿਥੀਏ ਨੇ ਇਹ ਚਿੱਠੀ ਆਪਣੀ ਜੇਬ ਵਿੱਚ ਪਾ ਕੇ ਤੇ ਉਸ ਨੂੰ ਕਹਿ ਦਿੱਤਾ ਬਈ ਗੁਰੂ ਦਾ ਹੁਕਮ ਹੈ, ਅਜੇ ਉੱਥੇ ਹੀ ਲਾਹੌਰ ਹੀ ਰਹਿਣਾ ਹੈ। ਸਮਾਂ ਬੀਤਿਆ, ਮਨ ਬੜਾ ਵਿਆਕੁਲ ਹੋ

ਸੁਣਾ ਲੈ ਬਿਨ ਦੇਖੇ ਗੁਰ ਦਰਬਾਰੇ ਜੀਓ ਇਹ ਅੱਖਰ ਵੇਖ ਕੇ ਉਸੇ ਸਿੱਖ ਨੂੰ ਬੁਲਾਇਆ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਭਾਈ ਗੁਰੂ ਕੇ ਲਾਲ ਅਗਲੀਆਂ ਚਿੱਠੀਆਂ ਤਾਂ ਤੂੰ ਪ੍ਰਿਥੀਆ ਜੀ ਨੂੰ ਦਿੱਤੀਆਂ ਹਨ ਪਰ ਯਾਦ ਰੱਖੀ ਇਹ ਨਾ ਉਸ ਨੂੰ ਦੇਵੀ ਇਹ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਦੇਖੀ ਕਿਉਂਕਿ ਆਪ ਨੂੰ ਸ਼ੱਕ ਹੋ ਗਿਆ ਸੀ ਕਿ ਇਹ ਪੱਤਰਕਾਵਾਂ ਪ੍ਰਿਥੀ ਚੰਦ ਨੇ ਹਜ਼ੂਰ ਨੂੰ ਨਹੀਂ ਪਹੁੰਚਾਈਆਂ ਕਿਉਂ ਕਹਿ ਕੇ ਸਿੱਖ ਨੂੰ ਤਾਗੀਦ ਕਰਕੇ ਤੋਰਿਆ ਸਿੱਖ ਆਇਆ ਉਸਨੇ ਦੇਖਿਆ ਪ੍ਰਿਥੀ ਚੰਦ ਸੇਵਾ ਕਰਵਾ ਰਿਹਾ ਹੈ ਉਸਨੇ ਉਹ ਰਸਤਾ ਹੀ ਛੱਡ ਦਿੱਤਾ ਉਸ ਪਾਸੇ ਦੀ ਜਿੱਥੇ ਗੁਰੂ ਜੀ ਬੈਠੇ ਸਨ ਉੱਥੇ ਜਾ ਕੇ ਪਹੁੰਚਿਆ ਮੱਥਾ ਟੇਕਿਆ ਸ਼੍ਰੀ ਨਿਵਾਜ ਮੈਂ ਅਰਜਨ ਦੇਵ ਜੀ ਦੀ ਪੱਤਰਿਕਾ ਲੈ ਆਇਆ ਮੱਥਾ ਟੇਕ ਕੇ ਬੈਠ ਗਿਆ ਜਦੋਂ ਪੱਤਰਿਕਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪੜ੍ਹੀ ਅਵਸਥਾ ਦੇਖ ਕੇ ਇੱਡਾ ਪਿਆਰ ਦੇਖ ਕੇ ਆਪ ਦਾ ਮਨ ਦਰਬ ਗਿਆ ਭਾਵੇਂ ਅੰਤਰ ਜਾਮੀ ਸਨ ਸਭ ਕੁਛ ਜਾਣਦੇ ਸਨ ਕਿਹੜਾ ਭੁੱਲੇ ਸਨ ਲੇਕਿਨ ਇਹ ਬਾਝ ਕਿਰਿਆ ਦੇਖ ਕੇ ਆਪ ਜੀ ਦਾ ਚਿੱਤ ਅਤਿ ਦ੍ਰਵੀਭੂਤ ਹੋਇਆ ਉਸ ਮੌਕੇ ਹੀ ਬਾਬਾ ਬੁੱਢਾ ਆਦਿ ਪੰਜ ਮੁਖੀ ਸਿੱਖਾਂ ਨੂੰ ਬੁਲਾਇਆ ਹੁਕਮ ਹੋਇਆ ਜਾਓ ਲਾਹੌਰ ਅਰਜਨ ਦੇਵ ਨੂੰ ਲੈ ਆਓ ਉਹ ਸਾਨੂੰ ਮਿਲਣ ਵਾਸਤੇ ਬਹੁਤ ਵਿਆਕੁਲ ਹਨ ਬੜੇ ਬੇਬਲ ਹਨ ਇਹ ਸਿੱਖ ਜਾਂਦੇ ਹਨ ਲਾਹੌਰ ਪਹੁੰਚਦੇ ਹਨ ਸ੍ਰੀ ਅਰਜਨ ਦੇਵ ਜੀ ਨੂੰ ਕਿਹਾ ਆਪ ਜੀ ਨੂੰ ਹਜ਼ੂਰ ਸ੍ਰੀ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਯਾਦ ਕੀਤਾ ਅੱਜ ਇਹ ਪੱਤਰਿਕਾ ਤੁਹਾਡੀ ਸਾਹਿਬ ਜੀ ਨੂੰ ਪਹੁੰਚੀ ਜਦੋਂ ਅਰਜਨ ਦੇਵ ਜੀ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੇ ਦਰਬਾਰ ਵਿੱਚ ਹਜ਼ੂਰ ਸੁਸ਼ੋਭਿਤ ਸਨ ਚਰਨਾਂ ਵਿੱਚ ਹਾਜ਼ਰ ਹੋ ਗਏ ਹਜ਼ੂਰ ਦਾ ਰੂਹਾਨੀ ਦਰਬਾਰ ਲੱਗਿਆ ਹੈ ਬੜੇ ਕੀਮਤੀ ਸ਼ਾਮਿਆਨੇ ਲੱਗੇ ਹਨ ਕੀਮਤੀ ਫਰਸ਼ ਵਿਛੇ ਹੋਏ ਹਨ ਬਹੁਤ ਸਾਰੀ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ ਹਜ਼ੂਰ ਦੇ ਇਉਂ ਦਰਸ਼ਨ ਕਰ ਰਹੀ ਹੈ ਜਿਵੇਂ ਕਰੋੜਾਂ ਚਕੋਰ ਚੰਦਰਮੇ ਵੱਲ ਇੱਕ ਟੱਕ ਲਗਾ ਕੇ ਦੇਖਦੇ ਹਨ ਗਰਦਨ ਭਾਵੇਂ ਮੁਰੜ ਜਾਏ ਦੀਦਾਰ ਕਰਨ ਨੂੰ ਨਹੀਂ ਹਟਦੇ ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਹਨ ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਇੱਥੇ ਜੁੜੇ ਬੈਠੇ ਹਨ ਐਸਾ ਸਿਮਰਨ ਐਸੀ ਬ੍ਰਹਮ ਗਿਆਨੀਆਂ ਦੀ ਸਭਾ ਵਿੱਚ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪਹੁੰਚੇ ਤਾਂ ਆਪਣੇ ਗੁਰੂ ਪਿਤਾ ਦੇ ਚਰਨਾਂ ਤੇ ਜਾ ਕੇ ਮਸਤਕ ਰੱਖ ਦਿੱਤਾ ਨੈਣਾਂ ਦੇ ਜਲ ਨਾਲ ਹਜ਼ੂਰ ਦੇ ਚਰਨ ਧੋ ਦਿੱਤੇ ਅੰਤਰ ਗੁਰ ਆਰਾਧਨਾ ਜੇਵਾ ਜਪ

ਬਿਲਕੁਲ ਠੀਕ ਹੈ, ਗੱਦੀ ਦਾ ਹੱਕ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹੈ। ਪ੍ਰਿਥੀ ਚੰਦ ਕਹਿਣ ਲੱਗੇ ਭਾਵੇਂ ਆਪ ਜੀ ਦਾ ਹੀ ਪੁੱਤਰ ਵੱਡਾ ਹੈ, ਪਰ ਇਸ ਨੇ ਕਪਟ ਕੀਤਾ। ਗੁਰੂ ਘਰ ਦੇ ਵਿੱਚ ਸਿਆਣਪਾਂ ਚਤਰਾਈਆਂ ਕਿਤੇ ਕਾਮਨਾ ਆਈਆਂ। ਗੁਰੂ ਨਾਨਕ ਦੇ ਦਰ ਤੇ ਤਾਂ ਭਾਈ ਉਹ ਚੋਲੀਆਂ ਭਰ ਸਕਦਾ ਜਿਹੜਾ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਹੋਇਆਂ ਵੀ ਨਿਮਰਤਾ ਦੇ ਨਾਲ ਆਪਣਾ ਜੀਵਨ ਬਤੀਤ ਕਰੇ, ਨੀਵਾਂ ਹੋ ਕੇ ਚੱਲੇ। ਜੋ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਆਪ ਸਾਰੇ ਉਹਨਾਂ ਦੇ ਜੀਵਨ ਤੋਂ ਜਾਣੂ ਹੋ। ਜਿੱਥੇ ਬਾਣੀ ਦੇ ਬੋਹਿਤ ਹੋਏ ਉੱਥੇ ਸ਼ਹੀਦਾਂ ਦੇ ਵੀ ਸਿਰਤਾਜ ਹੋਏ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਦੇਣ ਅਸੀਂ ਕਦੇ ਦੇ ਨਹੀਂ ਸਕਦੇ। ਜਿਤਨੇ ਸਰੀਰ ਦੇ ਰੋਮ ਹਨ ਉਤਨੇ ਜਨਮ ਧਾਰ ਕੇ ਵੀ ਜੇ ਉਹਨਾਂ ਦਾ ਸ਼ੁਕਰ

ਆਪਸ ਵਿੱਚ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦਾ ਬੜਾ ਪਿਆਰ ਬਣਿਆ ਹੋਇਆ ਸੀ। ਇੱਕ ਵਾਰੀ ਇਹ ਜੰਗਲ ਨੂੰ ਲੱਕੜਾਂ ਕਰਨ ਗਏ ਤੇ ਜਾਂਦਿਆਂ ਜਾਂਦਿਆਂ ਸੁਦਾਮੇ ਦੀ ਮਾਤਾ ਨੇ ਇਸ ਦੇ ਜੇਬ ਵਿੱਚ ਛੋਲਿਆਂ ਦੀ ਮੁੱਠ ਪਾ ਛੱਡੀ। ਰਾਤ ਪੈ ਗਈ, ਰਸਤਾ ਭੁੱਲ ਗਿਆ। ਦਰਖਤ ਉੱਤੇ ਦੋਵੇਂ ਜਣੇ ਬੈਠ ਗਏ। ਸੁਦਾਮੇ ਨੇ ਆਪਣੇ ਜੇਬ ਵਿੱਚੋਂ ਛੋਲੇ ਕੱਢ ਕੇ ਚਨਿਆਂ ਦੀ ਲੱਪ ਕੱਢ ਕੇ ਮੁੱਖ ਵਿੱਚ ਪਾਈ। ਆਖਣ ਲੱਗਾ, ਜੇ ਭਗਵਾਨ ਨੂੰ ਵੀ ਦਿੱਤੇ ਤਾਂ ਛੋਲੇ ਘੱਟ ਜਾਣੇ ਨੇ, ਇੱਕ ਦਾ ਵੀ ਪੇਟ ਨਹੀਂ ਭਰਨਾ ਜੇ ਦੋਵਾਂ ਨੇ ਮਿਲ ਕੇ ਅਸਾਂ ਵੰਡ ਲਏ। ਉਸਨੇ ਇਕੱਲੇ ਨੇ ਚਣੇ ਕੱਢ ਕੇ ਚਬਾਏ। ਰਾਤ ਦਾ ਟਾਈਮ ਸੀ, ਭਗਵਾਨ ਨੂੰ ਖੜਾ ਕੇ ਆਇਆ, ਪੁੱਛਣ ਲੱਗੇ, ਸੁਦਾਮਿਆ ਕੀ ਪਿਆ ਖਾਣਾ ਹੈ? ਆਖਣ ਲੱਗਾ, ਕੁਝ ਨਹੀਂ, ਐਵੇਂ ਤੁਹਾਨੂੰ ਵਹਿਮ ਹੈ, ਮੈਂ ਤੇ ਕੁਝ ਨਹੀਂ ਖਾ ਰਿਹਾ। ਜਦੋਂ ਦੂਜੀ ਵਾਰੀ ਉਹਨੇ ਹੱਥ ਪਾਇਆ ਤੇ ਮੂੰਹ ਵਿੱਚ ਛੋਲੇ ਚਬਾਏ, ਚਣੇ ਖਾਣ ਲੱਗਾ, ਭਗਵਾਨ ਨੂੰ ਫਿਰ ਆਵਾਜ਼ ਆਈ। ਸ੍ਰੀ ਕ੍ਰਿਸ਼ਨ ਜੀ ਬੋਲ ਪਏ, ਸੁਦਾਮਿਆ ਕੁਝ ਤੇ ਖਾ ਰਿਹਾ, ਕੁਝ ਖਾਣ ਦਾ ਖੜਾਕ ਆਇਆ। ਆਖੇ, ਨਹੀਂ, ਆ ਸਰਦੀ ਬਹੁਤ ਹੈ, ਦੰਦ ਦੰਦਾਂ ਨਾਲ ਵੱਜ ਰਹੇ ਨੇ, ਤੁਹਾਨੂੰ ਐਵੇਂ ਹੀ ਭੁਲੇਖਾ ਲੱਗਾ ਹੈ। ਜਦੋਂ ਤੀਜੀ ਵਾਰੀ ਖਾਧੀ ਨਾ ਤੇ ਭਗਵਾਨ ਸਮਝ ਗਏ ਇਹ ਲੁਕਾ ਕੇ ਖਾ ਰਿਹਾ। ਤਦ ਭਗਵਾਨ ਨੇ ਉੱਥੇ ਉਹਨੂੰ ਸਰਾਪ ਦੇ ਦਿੱਤਾ। ਆਖਣ ਲੱਗੇ, ਜਾ ਓਏ ਲੁਕ ਕੇ ਖਾਣ ਵਾਲਿਆ, ਤੇਰੇ ਘਰ ਵਿੱਚੋਂ ਕਦੀ ਦਰਦਰੀ ਨਹੀਂ ਜਾਏਗੀ, ਸਾਰੀ ਦੁਨੀਆਂ ਦੀ ਦਰਦਰੀ ਤੇਰੇ ਘਰ ਵਿੱਚ ਆ ਜਾਣੀ ਹੈ। ਜਿਹੜੇ ਵੰਡ ਕੇ ਖਾਂਦੇ ਨੇ ਰੱਬ ਉਹਨਾਂ ਨੂੰ ਬੜਾ ਕੁਝ ਹਿਸਾਬ ਨਾਲ ਦੇ ਦਿੰਦਾ, ਪਰ ਜਿਹੜੇ ਲੁਕਾ ਕੇ ਖਾਂਦੇ ਨੇ ਉਹਨਾਂ ਦੇ ਵਾਕਈ ਘਰ ਵਿੱਚ ਦਰਿਦਰੀ ਵੜਿਆ ਰਹਿੰਦਾ, ਕਦੀ ਉਹਨਾਂ ਦੀ ਪੂਰੀ ਨਹੀਂ ਪੈਂਦੀ। ਉੱਥੇ ਸਰਾਪ ਮਿਲਿਆ, ਸਰਾਪ ਦਾ ਮਾਰਿਆ ਹੋਇਆ ਸਾਰੀ ਗਰੀਬੀ ਇਸ ਦੇ ਘਰ ਵਿੱਚ ਆਈ ਹੈ। ਭਗਵਾਨ ਜੀ ਰਾਜੇ ਬਣ ਗਏ, ਦੁਆਰਕਾ ਨਗਰੀ ਆ ਗਏ। ਇਹ ਇੱਧਰ ਗਰੀਬ ਰਿਹਾ, ਲੋਕਾਂ ਨੂੰ ਕਹਿੰਦਾ ਫਿਰਦਾ ਸੁਦਾਮਾ, ਭਗਵਾਨ ਕ੍ਰਿਸ਼ਨ ਮੇਰਾ ਯਾਰ ਹੈ, ਮੇਰਾ ਦੋਸਤ ਹੈ। ਪਤਨੀ ਕਹਿ ਬੈਠੀ, ਦੋਸਤ ਹੈ ਤੇ ਕੁਝ ਜਾਂਦੇ ਕਿਉਂ ਨਹੀਂ? ਅੱਜ ਤੁਰ ਪਿਆ ਭਗਵਾਨ ਵੱਲ ਤੇ ਸੋਚਦਾ ਜਾ ਰਿਹਾ ਕਿਵੇਂ ਮੈਂ ਉਹਨੂੰ ਮਿਲਾਂਗਾ, ਹਾਂ ਤੇ ਬੜਾ ਗਰੀਬ, ਕਿਵੇਂ ਉਹ ਮੈਨੂੰ ਮਿਲਣਗੇ? ਸੋਚਦਾ ਜਾ ਰਿਹਾ ਤੇ ਭਗਵਾਨ ਨੂੰ ਜਦੋਂ ਪਤਾ ਲੱਗਾ ਬਈ ਸੁਦਾਮਾ ਆਇਆ ਬਾਹਰ, ਤੇ ਦੂਰੋਂ ਵੇਖ ਕੇ ਫਿਰ ਉਹਨੂੰ ਡੰਡੋਤ ਕਰਕੇ ਮੱਥਾ ਟੇਕਿਆ। ਕਿਸ ਤਰ੍ਹਾਂ? ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ,

ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਬਦ ਗੌੜੀ ਚੇਤੀ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਆਉ ਗੁਣ ਮੇਰੇ।

ਖੋਪੜੀਆਂ ਲੁਹਾਈਆਂ ਕਰਖੜੀਆਂ ਤੇ ਚੜੇ ਆਰੇ ਨਾਲ ਚੀਰੇ ਗਏ ਸੁੱਕੀਆਂ ਖੱਲਾਂ ਤੇ ਲੁਹਾਈਆਂ ਸਵਾ ਮਰਦੇ ਪੀਸਣੇ ਕੀਤੇ ਉਹਨਾਂ ਦਾ ਧਿਆਨ ਸਾਰੀ ਇੱਕ ਵਾਰੀ

ਬਹੁਤ ਪਿਆਰਾ ਲਿਖਿਆ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋਰੀ ਹੈ, ਬਾਹੀ ਜਨਾ ਦੀ ਪਕੜੀ ਹੈ, ਸਿਰ ਦੀ ਜੈ ਬਾਹੀ ਨਾ ਛੋਟੀ ਹੈ। ਅਸੀਂ ਜਕਾਰਾ ਬੁਲਾਵਾਂਗੇ, ਤੁਸੀਂ ਸਾਰਿਆਂ ਨੂੰ ਉੱਚੀ ਵਾਂਹ ਕਰਨੀ ਹੈ।

ਤੇ ਮੂੰਹ ਵਿਚ ਸੱਚਾ ਨਾਮ ਹੈ ਪਰਮੇਸ਼ਰ ਦਾ। ਤਿੰਨਾਂ ਦਰਿਆਵਾਂ ਗੁਰਮੁਖਾਂ ਨੂੰ ਕਿ ਭਲੇ ਪੁਰਸ਼ਾਂ ਨੂੰ, ਜਿਹੜੇ ਭਲੇ ਪੁਰਸ਼ ਨੇ ਉਹਨਾਂ ਨਾਲ ਦੋਸਤੀ ਕਰ ਜਿਨ੍ਹਾਂ ਦੇ ਮਨ ਵਿਚ ਮੁੱਖ ਵਿਚ ਸੱਚਾ ਪਰਮੇਸ਼ਰ ਦਾ ਨਾਮ। ਉਹਨਾਂ ਨਾਲ ਕੀ ਦੋਸਤੀ ਕਰਨੀ ਜਿਹੜੇ ਅੰਦਰੋਂ ਬਾਹਰੋਂ ਝੂਠ ਦੇ ਨਾਲ ਲਿਬੜੇ ਹੋਏ ਨੇ, ਦੋਸਤੀ ਕਰਨੀ

ਚੰਗੇ ਆਦਮੀ ਨਾਲ ਦੋਸਤੀ ਕਰੀਏ, ਚੰਗੀਆਂ ਗੱਲਾਂ ਦੱਸੇਗਾ। ਮਾੜੇ ਆਦਮੀ ਨਾਲ ਦੋਸਤੀ ਕਰਾਂਗੇ, ਗੱਲਾਂ ਵੀ ਮਾੜੀਆਂ ਕਰੇਗਾ ਤੇ ਲੈ ਕੇ ਵੀ ਮਾੜੇ ਪਾਸੇ ਜਾਏਗਾ।

ਜਿਹਦੇ ਕੋਲ ਬੈਠ ਕੇ ਆਦਮੀ ਉਹਦੇ ਵਰਗਾ ਹੋ ਜਾਵੇ। ਸੱਚੇ ਕੋਲ ਬੈਠਾਂਗੇ ਤੇ ਸੱਚੇ ਵਰਗੇ ਹੋ ਜਾਵਾਂਗੇ। ਇਸ ਕਰਕੇ ਦੋਸਤੀ ਕਰਨੀ ਹੈ, ਕੱਚੇ ਦੀ ਨਾ ਕਰੋ, ਪੱਕੇ ਦੀ ਕਰੋ ਤੇ ਸੱਚੇ ਦੀ ਕਰੋ, ਤਾਂ ਕਿ ਆਪ ਵੀ ਸੱਚੇ

ਸ਼ਹਿਰਾਂ ਤੋਂ ਲੋਕ ਗੜ੍ਹ ਸ਼ੰਕਰ ਆਉਣ ਲੱਗ ਪਏ, ਲੰਗਰ ਛਕਦੇ ਨੇ, 2 ਸਾਲ ਦਾ ਸਵਰਗ ਲੈ ਕੇ ਤੁਰੀ ਜਾਂਦੇ, ਜੋਗੀ ਵੀ ਖੁਸ਼, ਆਉਣ ਵਾਲੇ ਲੋਕੀ ਵੀ ਖੁਸ਼ ਕਿ ਲੰਗਰ ਛਕ ਲਿਆ ਹੁਣ 2 ਸਾਲ ਦਾ।

ਸ਼ਹਿਰ ਆ ਕੇ ਲੰਗਰ ਛੱਕ ਗਏ ਪਰ ਇੱਕ ਆਦਮੀ ਬੜਾ ਹੰਕਾਰੀ ਜਾਪਦੇ ਉਹ ਲੰਗਰ ਛਕਣ ਵਾਸਤੇ ਨਹੀਂ

ਭਾਈ ਤੇਲਗੂ ਦੇ ਘਰ ਚਲੇ ਗਏ। ਬੂਆ ਖੜਕਾਇਆ, ਭਾਈ ਤੇਲਗੂ ਜੀ ਨੇ ਬੂਆ ਖੋਲਿਆ। ਚੇਲੇ ਕਹਿਣ ਲੱਗੇ, ਭਾਈ ਤੇਲਗੂ ਤੈਨੂੰ ਜੋਗੀ ਨੇ ਯਾਦ ਕੀਤਾ, ਜੋਗੀ ਤੇਰੇ ਤੇ ਬੜਾ ਦਿਆਲ ਹੈ, ਤੂੰ ਜੋਗੀ ਦੇ ਲੰਗਰ ਵਿਚ ਪ੍ਰਸ਼ਾਦ ਛਕ, ਜੋਗੀ ਤੈਨੂੰ 4 ਸਾਲ ਦਾ ਸਵਰਗ ਦੇਵੇਗਾ। 4 ਸਾਲ ਦਾ ਸਵਰਗ, ਭਾਈ ਤੇਲਗੂ ਨੇ ਸੁਣੇ, ਸੁਣ ਕੇ ਕਹਿਣ ਲੱਗੇ, ਤੁਹਾਡਾ ਜੋਗੀ

वापस जोगी को लाए। कहन लगे जोगी राज, ओ ता बड़ा हंकारी है।

ਭਾਈ ਸਾਹਿਬ ਕਹਿਣ ਲੱਗੇ ਮੈਨੂੰ ਸਵਰਗ ਦੀ ਲੋੜ ਨਹੀਂ, ਫਿਰ ਬੂਆ ਬੰਦ ਕਰ ਲਿਆ। ਚੇਲੇ ਵਾਪਸ ਆਏ, ਜੋਗੀ ਕਹਿਣ ਲੱਗਾ ਇੱਕ ਵਾਰੀ ਫੇਰ ਜਾਓ, ਤਿਲਕੂ ਨੂੰ ਆਖੋ

ਤਿਲਕੂ ਨੂੰ ਫੜ ਕੇ ਮੇਰੇ ਕੋਲ ਲੈ ਆਓ। ਇਹ ਭੂਤ ਪ੍ਰੇਤ ਜੋਗੀ ਨੇ ਜਿਹੜੇ ਛੱਡੇ, ਭਾਈ ਤਿਲਕੂ ਦੇ ਘਰ ਵੱਲ ਤੁਰ ਪਏ। ਭਾਈ ਤਿਲਕੂ, ਬੂਹਾ ਬੰਦ ਹੈ, ਚੌਂਕੜਾ ਮਾਰੇ ਹੈ, ਮਨ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੈ ਤੇ ਜਪਜੀ ਸਾਹਿਬ ਦਾ ਪਾਠ ਪੈ ਕਰਦੇ। ਇੰਨੇ ਨੂੰ ਦਰਵਾਜ਼ਾ ਖੜਕੇ ਹੈ, ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਦਰਵਾਜ਼ਾ ਭੰਨ ਰਿਹਾ ਹੈ, ਆਵਾਜ਼ਾਂ ਆ ਰਹੀਆਂ ਨੇ।

ਅੱਗੇ ਨਹੀਂ ਜਾਣ ਦਿੰਦੀ, ਚੁੱਕ ਕੇ ਪਿਛਾਂ ਸੁੱਟ ਦਿੰਦੀ। ਉਹ ਸ਼ਕਤੀ ਹੈ ਨਾਮ ਦੀ, ਕਿਉਂਕਿ ਜਿੱਥੇ ਨਾਮ ਹੋਵੇ ਉੱਥੇ ਇਹ ਚੀਜ਼ ਅਸਰ ਨਹੀਂ ਕਰਦੀ। ਹੁਣ ਇਹ ਭੂਤ ਪ੍ਰੇਤ ਥੱਕ ਕੇ ਵਾਪਸ ਆ ਗਏ। ਜੋਗੀ ਨੂੰ ਕਹਿਣ ਲੱਗੇ, ਸਾਡਾ ਵਸ ਨਹੀਂ ਚੱਲਦਾ।

ਦੇ ਚਰਨਾਂ ਦੇ ਨਾਲ ਜੁੜ ਕੇ ਹੈ ਉਹ ਸੁਖ ਸਵਰਗ ਵਿੱਚ ਕਿੱਥੇ? ਉਹ ਸਵਰਗ ਜਿਹੜਾ ਸਵਰਗ ਤੂੰ ਕਹਿ ਰਹੇ, ਮੈਨੂੰ ਸਵਰਗ ਦੀ ਲੋੜ ਨਹੀਂ, ਮੇਰਾ ਸਵਰਗ

ਸ੍ਰੀ ਅੰਮ੍ਰਿਤਸਰ ਰਹਿੰਦੇ। ਜੋਗੀ ਨੇ ਕਿਹਾ ਤਿਲਕੂ ਚੱਲ ਫਿਰ ਮੈਨੂੰ ਆਪਣੇ ਗੁਰੂ ਕੋਲ ਲੈ ਚੱਲ। ਭਾਈ ਤਿਲਕੂ ਜੀ ਨੂੰ ਖੁਸ਼ੀਆਂ ਚੜ ਗਈਆਂ ਕਿ ਚਲੋ ਐਸੇ ਬਹਾਨੇ ਫਿਰ ਗੁਰੂ ਦੇ ਦਰਸ਼ਨ ਕਰਾਂਗੇ। ਹੋਰ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਗਏ।

ਉਹਨਾਂ ਨਾਲ ਕੀ ਦੋਸਤੀ ਕਰਨੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਵੀ ਭੁਲਾ ਦਿੱਤਾ ਹੈ। ਇਸ ਕਰਕੇ ਦੋਸਤੀ ਉਹਦੇ ਨਾਲ ਕਰੋ ਜਿਹੜਾ ਦੋਸਤ।

ਲੱਕੜਾਂ ਇਕੱਠੀਆਂ ਕਰਕੇ ਪਿੰਡ ਆ ਕੇ ਵੇਚਦਾ ਸੀ ਤੇ ਆਪਣਾ ਗੁਜ਼ਾਰਾ ਕਰਦਾ ਸੀ। ਇੱਕ ਦਿਨ ਲੱਕੜਾਂ ਇਕੱਠੀਆਂ ਕਰਨ ਵਾਸਤੇ ਜੰਗਲ ਚ ਗਿਆ। ਉਸਨੇ ਦੇਖਿਆ ਇੱਕ ਰਿੱਛ

ਉਹ ਜਿਹੜਾ ਰਿੱਚ ਸੀ ਦਰਖਤ ਥੱਲੇ ਬੈਠਾ ਹੋਇਆ ਉਹਦੇ ਪੈਰ ਦੇ ਵਿੱਚ ਇੱਕ ਬੜਾ ਵੱਡਾ ਕੰਡਾ ਚੁਭਿਆ ਸੀ ਖੂਨ ਵਗ ਰਿਹਾ ਉਹ ਆਪ ਕੱਢ ਸਕਦਾ ਨਹੀਂ ਸੀ ਉਹ ਭਾਲੂ ਉਹ ਰਿੱਛ ਬੜਾ ਦੁਖੀ ਸੀ ਇਸ ਆਦਮੀ ਨੇ ਉਹਦੇ ਪੈਰ ਵੱਲ ਦੇਖਿਆ ਲਹੂ ਵਗ ਰਿਹਾ ਉਸ ਰਿੱਛ ਵੱਲ ਦੇਖਿਆ ਜਿਹਦੀਆਂ ਅੱਖਾਂ ਦੇ ਵਿੱਚ ਦਰਦ ਹੈ ਉਹ ਇਸ ਆਦਮੀ ਵੱਲ ਤਰਸ ਭਰੀ ਨਿਗਾਹ ਨਾਲ ਦੇਖ ਰਿਹਾ ਕਿ ਇਹ ਮੇਰੇ ਵੱਲ ਆਵੇ ਇਹ ਮੇਰਾ ਕੰਡਾ ਕੱਢੇ ਇਹ ਆਦਮੀ ਅੱਗੇ ਹੋਇਆ ਇਹਨੇ ਜਾ ਕੇ ਉਹਦੇ ਪੈਰ ਵਿੱਚੋਂ ਕੰਡਾ ਕੱਢ ਦਿੱਤਾ ਪੈਰ ਦੀ ਪੱਟੀ ਬੰਨ ਦਿੱਤੀ ਉਹ ਰਿਸ਼ ਬੜਾ ਖੁਸ਼ ਹੋਇਆ ਹੁਣ ਦੋਨਾਂ ਦੀ ਦੋਸਤੀ ਹੋ ਗਈ ਉਹ ਆਦਮੀ ਰੋਜ਼ ਲੱਕੜਾਂ ਇਕੱਠੀਆਂ ਕਰਕੇ ਵੇਚਿਆ ਕਰਦਾ ਸੀ ਹੁਣ ਜਦੋਂ ਵੀ ਉਹਨੇ ਜੰਗਲ ਵਿੱਚ ਜਾਣਾ ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦੇਣੀਆਂ ਉਹਨੇ ਚੁੱਕ ਕੇ ਲੱਕੜਾਂ ਪਿੰਡ ਆ ਕੇ ਵੇਚ ਦੇਣੀਆਂ ਬੜੇ ਪੈਸੇ ਕਮਾ ਲਏ ਇੱਥੋਂ ਤੱਕ ਤਾਂ ਠੀਕ ਰਿਹਾ ਇਹਨੇ ਭਲਾ ਕੀਤਾ ਅਗੋਂ ਨੇ ਵੀ ਇਹਦੀ ਮਦਦ ਕੀਤੀ ਇੱਕ ਦਿਨ ਐਸਾ ਹੋਇਆ ਲੱਕੜਾਂ ਲੈਣ ਵਾਸਤੇ ਜੰਗਲ ਚ ਗਿਆ ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦਿੱਤੀਆਂ ਸਨ ਅੱਗੇ ਤੇ ਲੱਕੜਾਂ ਲੈ ਕੇ ਵਾਪਸ ਆ ਜਾਂਦਾ ਸੀ ਕਹਿਣ ਲੱਗਾ ਕਿਉਂ ਨਾ ਕੁਝ ਘੜੀਆਂ ਆਰਾਮ ਕਰ ਲਓ ਇਹ ਦਰਖਤ ਥੱਲੇ ਲੰਮਾ ਪੈ ਗਿਆ ਤੇ ਭਾਲੂ ਜਿਹੜਾ ਸੀ ਇਹਦੇ ਸਰਾਣੇ ਬਹਿ ਗਿਆ

ਇਹਦੇ ਮੂੰਹ ਤੇ ਆ ਕੇ ਬਹਿ ਗਈ। ਹੁਣ ਜਦੋਂ ਆਦਮੀ ਸੁੱਤਾ ਹੋਵੇ ਮੱਖੀ ਆ ਕੇ ਮੂੰਹ ਤੇ ਬਹਿ ਜਾਏ ਜਾਂ ਨੱਕ ਤੇ ਬਹਿ ਜਾਏ ਕੁਦਰਤੀ ਗੱਲ ਹੈ, ਖੁਰਕ ਤਾਂ ਜ਼ਰੂਰ ਹੋਵੇਗੀ। ਇਸ ਨੇ ਇੱਕ ਵਾਰੀ ਤਾਂ ਆਪਣੇ ਹੱਥ ਦੇ ਨਾਲ ਮੱਖੀ

ਫਿਰ ਸੌਂਗੇ ਹੁਣ ਭਾਲੂ ਦੇਖ ਰਿਹਾ ਸੀ ਕਿ ਮੇਰੇ ਦੋਸਤ ਨੂੰ ਮੱਖੀ ਤੰਗ ਕਰ ਰਹੀ ਹੁਣ ਜਦੋਂ ਦੁਬਾਰਾ ਮੱਖੀ ਆ ਕੇ ਮੂੰਹ ਤੇ ਬੈਠੀ ਤੇ ਭਾਲੂ ਨੇ ਉਸੇ ਤਰ੍ਹਾਂ ਹੱਥ ਹਿਲਾ ਦਿੱਤਾ ਤੇ ਮੱਖੀ ਉੱਡ ਗਈ ਦੁਬਾਰਾ ਫਿਰ ਮੱਖੀ ਆ ਕੇ ਬਹਿ ਗਈ ਇਹ ਕੁਦਰਤੀ ਗੱਲ ਹੈ ਕਿ ਮੱਖੀ ਨੂੰ ਜਿੱਥੋਂ ਹਟਾਓ ਉੱਡ ਕੇ ਦੁਬਾਰਾ ਫਿਰ ਉੱਥੇ ਆ ਕੇ ਬਹਿੰਦੀ ਮੱਖੀ ਦੁਬਾਰਾ ਆ ਕੇ ਫਿਰ ਉਹਦੇ ਮੂੰਹ ਤੇ ਬਹਿ ਗਈ ਹੁਣ ਭਾਲੂ ਨੂੰ ਗੁੱਸਾ ਚੜਿਆ

ਭਾਲੂ ਮਨ ਵਿਚ ਕਹਿੰਦਾ ਕਿ ਉਹਨਾਂ ਮੱਖੀ ਨੂੰ ਹੀ ਮਾਰਦੇ ਆ, ਘੜੀ ਮੁੜੀ ਆ ਕੇ ਬਹਿੰਦੀ ਮੱਖੀ ਆ ਕੇ ਉਸ ਆਦਮੀ ਦੇ ਮੂੰਹ ਤੇ ਜਦੋਂ ਬੈਠੀ ਉਹਨੇ ਜ਼ੋਰ ਦੀ ਪੰਜਾ ਮਾਰਿਆ ਤੇ ਮੱਖੀ ਤੇ, ਪਰ ਮੱਖੀ ਉੱਡ ਗਈ ਉਹਦੇ ਮੂੰਹ ਤੇ ਵੱਜਾ ਤੇ ਮੂੰਹ ਦੇ ਦੰਦ ਸਾਰੇ ਬਾਹਰ ਨਿਕਲ ਆਏ, ਮੱਥਾ ਵੀ ਸਾਰਾ ਭੱਜ ਗਿਆ ਤੇ ਪ੍ਰਾਣ ਉੱਡ ਗਏ, ਖਤਮ ਹੋ ਗਏ।

ਨੇ ਦੋਸਤੀ ਉੱਥੇ ਕਰੋ ਜਿੱਥੇ ਨਿਭਾ ਸਕੋ ਤੇ ਨਿਭ ਸਕੇ। ਦੋਸਤੀ ਉਹਦੇ ਨਾਲ ਕਰੋ ਜਿਹਦੇ ਕੋਲੋਂ ਨੁਕਸਾਨ ਨਾ ਉਠਾਣਾ ਪਵੇ। ਇਹ ਠੀਕ ਹੈ ਕਿ ਭਲਾ ਕਰੋ? ਭਲਾ ਕਰੋ ਜ਼ਰੂਰ, ਪਰ ਜੇ ਭਲੇ ਦੀ ਉਮੀਦ ਕਰਨੀ ਇਹ ਵੀ ਮੇਰੇ ਨਾਲ ਭਲਾ ਕਰੇ ਤਾਂ ਉੱਥੇ ਭਲਾ ਕਰੋ ਜਿੱਥੋਂ

40-45 ਸਾਲ ਦਾ ਗੱਭਰੂ ਨੌਜਵਾਨ ਗੁਰੂ, ਮੇਰੀ ਉਮਰ 100 ਸਾਲ ਤੋਂ ਉੱਤੇ, ਰਿਧੀਆਂ ਸਿੱਧੀਆਂ ਦਾ ਮੈਂ ਮਾਲਕ, ਨੌਜਵਾਨ ਗੁਰੂ ਨੂੰ ਜਾ ਕੇ ਮੱਥਾ ਟੇਕਾਂਗਾ? ਇਹ ਨਹੀਂ ਹੋ ਸਕਦਾ, ਮੈਂ ਵਾਪਸ ਚੱਲਿਆ। ਨਾਲ ਆਏ ਲੋਕਾਂ ਨੇ ਸਮਝਾਇਆ, ਅੱਜ ਤੂੰ ਅੱਗੇ ਆ ਗਏ, ਦਰਸ਼ਨ ਕਰਕੇ ਜਾ, ਦਿਲ ਕਰੇਗਾ ਮੱਥਾ ਟੇਕੀ, ਦਿਲ ਕਰੇਗਾ ਨਾ ਟੇਕੀ, ਤੈਨੂੰ ਕਿਹੜਾ ਕਿਸੇ ਨੇ ਧੱਕੇ ਨਾਲ ਫੜ ਕੇ ਮੱਥਾ

ਗੁਰ ਸਾਹਿਬ ਜੀ ਕਹਿੰਦੇ ਨੇ ਗੁਰ ਸਤਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਂਝ ਕਰਾਵੇ ਤਿਨਾ ਗੁਰਸਿੱਖਾਂ ਕੋ ਹਉ ਆ ਰਿਹਾ ਜੋ ਬਹਿੰਦੇ ਆ ਉੱਠਦੇ ਆ ਹਰ ਨਾਮ ਤੇ ਆਵੇ ਜਿਹੜਾ ਗੁਰੂ ਹੈ ਇਹ ਨਾਮ ਦਾ ਬੋਲ ਹੈ ਜਿਹੜੇ ਸਿੱਖ ਨੇ ਪਿਆਰੇ ਨੇ ਉਹ ਗੁਰੂ ਦੇ ਬੋਲ ਦੇ ਕੋਲ ਆ ਕੇ ਬਹਿੰਦੇ ਨੇ ਨਾਮ ਦੇ ਬੋਲ ਦੇ ਕੋਲ ਤੇ ਗੁਰੂ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਨਾਮ ਦੇ ਨਾਲ ਝੋਲੀਆਂ ਭਰਦੇ ਨੇ ਉਹਨਾਂ ਗੁਰਸਿੱਖਾਂ

ਕਹਿਣ ਲੱਗਾ ਮੈਂ ਗੁਰੂ ਸਾਹਿਬ ਦੇ ਮੱਥੇ ਨਹੀਂ ਲੱਗਾ। ਫਿਰ ਲੰਮੇ ਲੰਮੇ ਮੇਰੇ ਵਾਲ, ਮੇਰੇ ਕੋਲ ਰਹਿਣ ਵਾਲੇ ਚੇਲਿਆਂ ਨੂੰ ਵੀ ਇਹ ਪਤਾ ਨਹੀਂ ਕਿ ਮੇਰਾ ਕੰਨ ਕੱਟਿਆ ਹੋਇਆ। ਬੜਾ ਹੈਰਾਨ ਹੈ ਪਰ

ਗੁਰੂ ਸਾਹਿਬਾਂ ਦੇ ਹੱਥ ਵਿਚ ਕੰਨ ਦਾ ਕੱਟਿਆ ਹੋਇਆ ਟੁਕੜਾ ਤੇ ਵਿਚ ਸੋਨੇ ਦਾ ਮੰਦਰ। ਜੋਗੀ ਹੈਰਾਨ ਹੋ ਗਿਆ, ਉਹ ਕੰਨ ਦਾ ਟੁਕੜਾ ਹੱਥ ਵਿਚ ਫੜ ਲਿਆ, ਉਲਟ ਪੁਲਟ ਕੇ ਦੇਖਦਾ, ਕਹਿੰਦਾ ਮਹਾਰਾਜ ਹਾਂ ਇਹ ਸੋਨੇ ਦਾ ਮੰਦਰ ਉਹੋ ਹੀ ਹੈ। ਸਾਹਿਬ ਜੀ ਕਹਿਣ ਲੱਗੇ ਇਸ ਤਰ੍ਹਾਂ ਕੀ ਪਤਾ ਲੱਗੇਗਾ, ਕੰਨ ਦੇ ਨਾਲ ਲਗਾ ਕੇ ਦੀ। ਜਦੋਂ ਟੁਕੜਾ ਕੰਨ ਦੇ ਨਾਲ ਲਗਾਇਆ ਤਾਂ ਨਾਲ ਹੀ ਜੁੜ ਗਿਆ। ਬਾਣੀ ਕਹਿੰਦੀ ਸਤਿਗੁਰ ਮੇਰਾ ਸਰਬ ਪ੍ਰਿਤ ਪਾਲ ਹੈ, ਸਤਿਗੁਰ ਮੇਰਾ ਮਾਰਜੀ ਵਾਲ ਹੈ। ਜਿਹੜਾ ਗੁਰੂ ਹੈ ਸਰਬੱਤ ਦੀ ਪਾਲਣਾ ਕਰਦਾ, ਉਹ ਮਰਿਆਂ ਨੂੰ ਜੀਵਨ ਵੀ ਦਿੰਦਾ। ਜਦੋਂ ਇਹ ਨਜ਼ਾਰਾ ਦੇਖੇ ਸਾਰਿਆਂ, ਉਸ ਜੋਗੀ ਦੇ ਨਾਲ ਤੇ ਪ੍ਰਤੱਖ ਹੋ ਗਏ। ਹੁਣ ਜਿਹੜਾ ਕਹਿੰਦਾ ਸੀ ਨੌਜਵਾਨ ਗੁਰੂ ਨੂੰ ਮੱਥਾ ਟੇਕਾਂਗਾ, ਹੁਣ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ ਤੇ ਕਹਿੰਦਾ ਪਾਤਸ਼ਾਹ ਇਹ ਕਨਾਤ ਹਟਾ ਦਿਓ, ਮੈਨੂੰ ਦਰਸ਼ਨ ਦਿਓ, ਮੈਂ ਹੁਣ ਤੁਹਾਡੇ ਦਰਸ਼ਨ ਕਰਨੇ ਚਾਹਨਾ, ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਮੈਂ ਆਪਣੀਆਂ ਭੁੱਲਾਂ ਬਖਸ਼ਵਾਣੀਆਂ ਚਾਹਨਾ। ਜੋਗੀ ਰੋਣ ਲੱਗ ਪਏ। ਸਾਹਿਬ ਜੀ ਕਹਿਣ ਲੱਗੇ ਜੋਗੀ ਰੋ ਲੈ, ਇਹ ਜਿਹੜੀ ਮੋਹ ਮਾਇਆ ਦੀ ਮੈਲ ਤੇਰੇ ਮਨ ਤੇ ਹੈ ਇਹ ਹਟੇਗੀ,

ਜੋਗੀ ਰੋ ਰਿਹਾ ਰਿਹਾ ਨਹੀਂ ਜਾਂਦਾ ਪਾਤਸ਼ਾਹ ਦਰਸ਼ਨ ਦੇ ਹੋਣ ਬਰਦਾਸ਼ਤ ਨਹੀਂ ਹੁੰਦਾ ਕਿ ਹੁਣ ਤੇਰੇ ਤੋਂ ਦੂਰ ਰਵਾਂ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਸਿੱਖਾਂ ਨੇ ਕਨਾਤ ਹਟਾਈ ਜਦੋਂ ਜੋਗੀ ਨੇ ਦਰਸ਼ਨ ਕੀਤੇ ਚਿਹਰਾ ਚਮਕਦਾ ਅੱਖਾਂ ਵਿੱਚ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਜੋਗੀ ਉੱਠਿਆ ਚਰਨਾਂ ਤੇ ਸਿਰ ਰੱਖ ਦਿੱਤਾ ਭੁੱਲ ਗਿਆ ਮੈਂ 100 ਸਾਲ ਤੋਂ ਉੱਤੇ ਹਾਂ ਰਿਧੀਆਂ ਸਿੱਧੀਆਂ ਦਾ ਮਾਲਕ ਸਭ ਕੁਛ

ਜਿਹਨੂੰ ਗੁਰੂ ਨੇ ਆਪਣੇ ਗਲ ਦੇ ਨਾਲ ਲਾਇਆ ਵਡਿਆਈ ਦਿੱਤੀ ਨਿਹਾਲ ਹੋ ਗਿਆ। ਜੋਗੀ ਵੀ ਹੁਣ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ। ਸਾਰਾ ਸੰਗ ਸਾਰਿਆਂ ਦਰਸ਼ਨ ਕੀਤੇ। ਕੁਝ ਦਿਨ ਅੰਮ੍ਰਿਤਸਰ ਰਹਿ ਕੇ ਭਾਈ ਦਿਲਕੂ ਇਹ ਜੋਗੀ ਇਹਨਾਂ ਸਾਰਿਆਂ ਲੋਕਾਂ ਦੇ ਨਾਲ ਗੁਰੂ ਦੀ ਸਿਫਤ ਕਰਦੇ ਹੋਏ ਵਾਪਸ ਗੜ ਸ਼ੰਕਰ ਨੂੰ ਤੁਰ ਪਏ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪੁਰੰਗ ਅਨੇਕ ਨਾ ਜਾਪਨ ਕਰਤਬਾ। ਇਹ ਅਕਾਲ ਪੁਰਖ ਤੂੰ ਬੜਾ ਵੱਡਾ ਹੈ, ਤੇਰੇ ਰੰਗ ਕੋਈ ਨੀ ਜਾਣ ਸਕਦਾ, ਤੇਰਾ ਅੰਤ ਕੋਈ ਨੀ ਪਾ ਸਕਦਾ। ਭਾਈ ਤਿਲਕੂ ਦਰਿਆ ਸੀ, ਗੁਰਮੁਖ ਸੀ, ਜੋਗੀ ਨੇ ਦੋਸਤੀ ਕੀਤੀ, ਜੋਗੀ ਤਰ ਗਿਆ। ਇਸੇ ਵਾਸਤੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਉਹਨਾਂ ਦਰਿਆਵਾਂ ਗੁਰਮੁਖਾਂ ਭਲੇ ਪੁਰਸ਼ਾਂ ਨਾਲ ਦੋਸਤੀ ਕਰੋ ਜਿਨ੍ਹਾਂ ਦੇ ਦੋਸਤੀ ਦੇ ਨਾਲ ਜਿਨ੍ਹਾਂ ਦੇ ਸਾਥ ਦੇ ਨਾਲ ਤੁਹਾਡੇ ਵਿੱਚ ਚੰਗੇ ਗੁਣ ਆਉਣ, ਤੁਹਾਡਾ

ਸਭ ਤੋਂ ਪਹਿਲਾਂ ਰਾਗਾਂ ਵਿੱਚ ਸ੍ਰੀ ਰਾਗ ਜੋ ਕਿ ਇਸ ਸਮੇਂ ਹੀ ਗਾਇਆ ਜਾਂਦਾ ਹੈ। ਬਾਣੀ ਵਿੱਚ ਇਸ ਨੂੰ ਰਾਗਾਂ ਵਿੱਚ ਸਿਰਮੋਰ ਮੰਨਿਆ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ। ਤੇ ਸ਼ਬਦ ਵੀ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ। ਸ਼ਬਦ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਰਾਹੋ ਦੀ ਤੁਕ ਹੈ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਉ। ਮੈਂ ਇੱਕ ਬੇਨਤੀ ਕਰਾਂਗਾ ਬੱਚਿਆਂ ਨੂੰ, ਜਰਾ ਇਹਨਾਂ ਦੀ ਗੱਲਾਂ ਦੀ ਆਵਾਜ਼ ਜੇ ਇੱਧਰ ਆਏਗੀ ਤਾਂ ਮਨ ਖਿੰਡਦਾ ਹੈ। ਫਿਰ ਸਭ ਤੋਂ ਪਹਿਲਾਂ ਜਪਤਾਲ 10 ਮਾਤਰਾ ਤੇ ਅੰਤਰਾ 10 ਮਾਤਰੇ ਦਾ ਹੀ ਸੁਲਫਾਕ ਵਿੱਚ ਸੁਲਫਾਕ ਚਲੰਤ ਲੈ ਵਿੱਚ ਗਾਇਆ ਜਾਂਦਾ ਹੈ। ਅੰਤਰਾ ਦਾ ਚਲੰਤ ਲੈ ਵਿੱਚ ਹੈ ਤੇ ਅਸਥਾਈ ਠਾ ਵਿੱਚ ਹੈ।

ਦੀ ਬਾਈ ਬੇਦੀ ਦੇਨ ਨਾ ਜਾਈ। ਇਨਸਾਨ ਦਾ ਕੰਮ ਇਨਸਾਨ ਕਰਦਾ ਹੈ ਤੇ ਭਗਤ ਦਾ ਕੰਮ ਉਹ ਪਰਮਾਤਮਾ ਆਪ ਕਰਦਾ। ਕਹਿੰਦੇ ਨੇ ਕਿ ਭਗਤ ਜੀ ਦੀ ਛਪਰੀ ਚੋਣ ਲੱਗ ਪਈ ਤੇ ਭਗਤ ਜੀ ਨੇ ਅਰਦਾਸ ਕੀਤੀ, ਪਰਮਾਤਮਾ ਨੇ ਆ ਕੇ ਉਹ ਛਣ ਬਣਾਈ ਤੇ ਭਗਤ ਨੂੰ ਤੇ ਹਰ ਜਗ੍ਹਾ ਪਰਮਾਤਮਾ ਨਜ਼ਰ ਆਉਂਦਾ। ਜੇ ਭਗਤ ਦਾ ਕੰਮ ਕੋਈ ਇਨਸਾਨ ਆ ਕੇ ਵੀ ਕਰਦਾ ਤਾਂ ਵੀ ਕਹਿੰਦਾ ਇਹ ਪਰਮਾਤਮਾ ਨੇ ਕੀਤਾ, ਹੋਰ ਕਿਸੇ ਨੇ, ਕਿਉਂਕਿ ਉਹ ਆਪਣਾ ਆਪ ਨਹੀਂ ਜਿਤਾਉਂਦਾ। ਹਮੇਸ਼ਾ ਕਹਿੰਦਾ ਕਿ ਮੇਰਾ ਜੋ ਵੀ ਕੰਮ ਹੈ ਉਹ ਪਰਮਾਤਮਾ ਹੀ ਕਰ ਰਹੀ, ਆਪਣਾ ਆਪ ਵਿੱਚ ਨਹੀਂ ਲੈ ਕੇ ਆਉਂਦਾ। ਪਰ ਇਨਸਾਨ ਆਪਣਾ ਆਪ ਛੱਡਦਾ ਹੀ ਨਹੀਂ। ਸੁਬਾਨੀ ਵਿੱਚ ਉਪਦੇਸ਼ ਹੈ, ਪਾਣ ਪੜੋਸਣ ਪੁੱਛ ਲੈ ਨਾਮਾ, ਕਾਪੈ ਛਾਨ ਛੁਆਈ ਹੋ ਤੋ ਪੈ ਦੁਗਨੀ ਮਜ਼ੂਰੀ ਦੇ ਹਾਂ, ਮੋਕੋ ਬੇਡੀ ਦੇਹੋ ਬਤਾਈ ਹੋ। ਮੈਨੂੰ ਉਹ ਤਰਖਾਨ ਉਹ ਮਿਸਤਰੀ ਦੱਸ, ਜਿਹਨੇ ਤੇਰੀ ਛਣ ਨੂੰ ਬਣਾਇਆ, ਮੈਂ ਵੀ ਆਪਣੀ ਛਣ ਬਣਾ ਲਵਾਂ। ਤੇ ਭਗਤ ਜੀ ਕਹਿਣ ਲੱਗੇ, ਰੀ ਬਾਈ ਬੇਡੀ ਦੇਣ ਨਾ ਜਾਈ। ਉਹ ਬੇਡੀ ਅਕਾਲ ਪੁਰਖ ਦਿੱਤਾ ਨਹੀਂ ਜਾ ਸਕਦਾ। ਕੋਈ ਵਸਤੂ ਹੋਵੇ, ਕੋਈ ਚੀਜ਼ ਹੋਵੇ ਤੇ ਮੈਂ ਤੈਨੂੰ ਚੁੱਕ ਕੇ ਫੜਾ ਦਿਆਂ, ਪਰਮਾਤਮਾ ਮੈਂ ਤੈਨੂੰ ਕਿਵੇਂ ਦੇ ਦੇ। ਰੀ ਬਾਈ ਬੇਡੀ ਦੇਣ ਨਾ ਜਾਈ। ਆਖਿਆ ਕਿਉਂ, ਦੇਖ ਬੇਡੀ ਰਹੋ ਸਮਾਈ, ਉਹ ਤੇ ਹਰ ਜਗ੍ਹਾ ਮੌਜੂਦ ਹੈ, ਹਰ ਦੇ ਹਿਰਦੇ ਅੰਦਰ ਵਸਦਾ ਹੈ, ਉਹ ਮੈਂ ਤੈਨੂੰ ਕਿਵੇਂ ਦੇ ਦਿਆਂ। ਤੂੰ ਤੇ ਆਪ ਵੇਖ ਲੈ ਹਮਾਰੇ ਬੇਡੀ।

ਕਹਿੰਦੇ ਨੇ ਹੇ ਮੇਰੇ ਮਾਲਕ ਤੇਰੀ ਆਰਤੀ ਦੀ ਸਮਝ ਕੋਈ ਵਿਰਲਾ ਹੀ ਜਾਣ ਸਕਦਾ ਹੈ, ਕਿਸੇ ਵਿਰਲੇ ਦੀ ਹੀ ਸਮਝ ਇਹ ਗੱਲ ਆ ਸਕਦੀ ਹੈ, ਕੋਈ ਬੂਝੇ ਬੂਝਣਹਾਰਾ ਕੋਈ ਇਸ ਗੱਲ ਨੂੰ ਬੁੱਝ ਸਕਦਾ ਹੈ। ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਕਿ ਤੇਰੀ ਇਸ ਆਰਤੀ ਨੂੰ ਸਮਝ ਸਕੇ। ਹੁਣ ਕਹਿੰਦੇ ਨੇ ਖਿਆਲ ਕਰਨਾ, ਮੈਂ ਕੱਲ ਵੀ ਜ਼ਿਕਰ ਕਰ ਰਿਹਾ ਸਾਂ ਤਿੰਨ ਚਾਰ ਚੀਜ਼ਾਂ ਦਾ, ਦੀਵਾ ਬਾਲਣ ਲਈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ, ਤੇਲ, ਦੀਵਾ ਤੇ ਬੱਤੀ। ਪਰ ਇੱਥੇ ਭਗਤ ਜੀ ਕਹਿੰਦੇ ਨੇ ਹੇ ਮੇਰੇ ਮਾਲਕ ਤੱਤ ਤੇਲ ਨਾਮ ਕੀ ਆਬਾਦੀ, ਮੈਂ ਜਿਹੜਾ ਤੇਲ ਪਾਇਆ ਨਾ ਇੱਥੇ ਤੱਤ ਦਾ ਭਾਵ ਹੈ ਗਿਆਨ। ਤੱਤ ਤੇਲ, ਮੈਂ ਗਿਆਨ ਰੂਪੀ ਤੇਲ ਪਾਇਆ, ਨਾਮ ਕੀ ਆਬਾਦੀ, ਕਹਿੰਦੇ ਨੇ ਜਿਹਦੇ ਵਿੱਚ ਵੱਟੀ ਹੈ ਨਾ ਉਹ ਮੈਂ ਨਾਮ ਦੀ ਪਾਈ ਹੈ, ਤੇ ਇਸ ਸਰੀਰ ਨੂੰ ਦੀਪਕ ਬਣਾਇਆ। ਧਿਆਨ ਦੇਣਾ, ਹੁਣ ਇੱਥੇ ਦੀਪਕ ਆਟੇ ਦਾ ਨਹੀਂ ਹੈ, ਮਿੱਟੀ ਦਾ ਨਹੀਂ ਹੈ। ਕਈਆਂ ਨੇ ਆਪਣੀ ਸਮਰਥਾ ਮੁਤਾਬਕ ਸਟੀਲ ਦਾ, ਕੋਈ ਚਾਂਦੀ ਦਾ, ਐਸੇ ਇਹ ਆਦਿਕ ਦੀਵੇ ਬਣਾ ਲੈਂਦੇ ਨੇ। ਪਰ ਭਗਤ ਕਬੀਰ ਜੀ ਕਹਿੰਦੇ ਨੇ ਹੇ ਮੇਰੇ ਮਾਲਕ, ਮੈਂ ਗਿਆਨ ਦਾ ਤੇਲ ਪਾਇਆ, ਨਾਮ ਦੀ ਵੱਟੀ ਪਾਈ ਹੈ, ਇਸ ਸਰੀਰ ਦੇ ਅੰਦਰ ਦੀਵਾ ਬਣਾ ਕੇ ਕੀਤਾ ਕੀ ਹੈ, ਤਪਤ ਤੇਲ ਨਾਮ ਕੀ ਆ ਬਾਤੀ, ਦੀਪਕ ਦੇ ਉਜਾਲਾ। ਫਿਰ ਮੈਂ ਇਸ ਤਨ ਨੂੰ ਦੀਪਕ ਬਣਾ ਲਿਆ, ਤੇ ਹੇ ਮੇਰੇ ਮਾਲਕ ਹੁਣ ਤੂੰ ਕਰ ਕਿਰਪਾ ਮੇਰੇ ਤੇ, ਜੋਤ ਲਾਏ ਜਗਦੀਸ਼ ਜਗਾਇਆ। ਇਹ ਜੋਤ ਕਦੋਂ ਜਗੀ, ਜਦੋਂ ਅਸੀਂ ਜਗਤ ਤਾਰਨ ਹਾਰ ਦੇ ਨਾਲ ਜੁੜ ਗਏ, ਕਿਉਂਕਿ ਜਦ ਤੱਕ ਪਰਮਾਤਮਾ ਨਾਲ ਜੁੜਿਆ ਨਾ ਜਾਏ ਜੋਤ ਨਹੀਂ ਜਗਦੀ। ਆ ਤੁਸੀਂ ਵੇਖਦੇ ਹੋ ਕਈ ਵਾਰ ਤਿੰਨ ਚੀਜ਼ਾਂ ਹੋਣ, ਦੀਵਾ ਬੱਤੀ ਤੇਲ, ਜਦ ਤੱਕ ਬਾਲਣ ਵਾਲਾ ਨਾ ਹੋਵੇ ਦੀਵਾ ਨਹੀਂ ਬਲਦਾ, ਦੀਵਾ ਆਪਣੇ ਆਪ ਕਦੇ ਨਹੀਂ ਬਲਿਆ। ਦੀਵੇ ਵਿੱਚ ਇੱਕ ਚੀਜ਼ ਦੀ ਵੀ ਕਮੀ ਹੋ ਜਾਏ ਦੀਵਾ ਨਹੀਂ ਬਲਦਾ, ਜਦ ਤੱਕ ਉਹਨਾਂ ਤਿੰਨਾਂ ਚੀਜ਼ਾਂ ਦਾ ਮੇਲ ਨਾ ਹੋਵੇ, ਦੀਵਾ ਬੱਤੀ ਤੇਲ। ਹੁਣ ਤਿੰਨਾਂ ਵਿੱਚੋਂ ਬੱਤੀ ਕੱਢ ਦਿਓ, ਤੇਲ ਤੇ ਦੀਵਾ ਰਹਿ ਜਾਏ, ਦੀਵਾ ਨਹੀਂ ਬਲਦਾ। ਹੁਣ ਬੱਤੀ ਵਿੱਚ ਰੱਖ ਕੇ ਤੇਲ ਨਾ ਪਾਓ, ਬੱਤੀ ਤੇ ਦੀਵਾ ਹੋਵੇ ਦੀਵਾ ਫਿਰ ਵੀ ਨਹੀਂ ਬਲਦਾ। ਜੇ ਅਸੀਂ ਕਹੀਏ ਬੱਤੀ ਤੇ ਤੇਲ ਦਾ ਸੰਬੰਧ ਜੋੜ ਦਈਏ ਦੀਵਾ ਨਾ ਹੋਵੇ, ਦੀਵਾ ਫਿਰ ਵੀ ਨਹੀਂ ਬਲਦਾ। ਤਿੰਨੇ ਚੀਜ਼ਾਂ ਦਾ ਮੇਲ ਹੈ, ਪਰ ਜੇ ਤਿੰਨੇ ਚੀਜ਼ਾਂ ਹੋਣ, ਦੀਵਾ ਵੀ ਹੋਵੇ ਵਿੱਚ, ਬੱਤੀ ਵੀ ਹੋਵੇ, ਤੇਲ ਵੀ ਪਾ ਦਿੱਤਾ ਜਾਏ, ਦੀਵਾ ਫਿਰ ਨਹੀਂ ਬਲਦਾ, ਬਾਲਣ ਵਾਲਾ ਚਾਹੀਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਹੇ ਮੇਰੇ ਮਾਲਕ, ਇਹ ਮੇਰਾ ਦੀਵਾ ਤਾਂ ਬਲਣਾ, ਇਹ ਜੋਤ ਨੇ ਉਜਿਆਰਾ ਤਾਂ ਕਰਨਾ, ਜਦ ਤੱਕ ਤੇਰੇ ਨਾਲ ਸੰਬੰਧ ਨਹੀਂ ਜੁੜਨਾ। ਤੇਰੇ ਨਾਲ ਸੰਬੰਧ ਜੁੜੇਗਾ ਤੇ ਇਹ ਦੀਵਾ ਬਲੇਗਾ। ਕਰ ਕਿਰਪਾ ਜੋਤ ਲਾਏ ਜਗਦੀਸ਼ ਜਗਾਇਆ, ਬੁਝੇ ਬੁਝਣਾ, ਕੋਈ ਬਿਰਲਾ ਇਸ ਗੱਲ ਨੂੰ ਬੁੱਝਦਾ ਹੈ ਕਿ ਇਹ ਜਿਹੜੀ ਜੋਤ ਹੈ ਮਾਲਕ ਨਾਲ ਰਲ ਕੇ ਜਗਾਈ ਜਾ ਸਕਦੀ ਹੈ। ਅੱਗੇ ਭਗਤ ਕਬੀਰ ਜੀ ਕਹਿੰਦੇ ਨੇ ਪੰਚੇ ਸ਼ਬਦ ਅਨਾਹਤ ਵਾਚੇ ਸੰਗੇ ਸਾਰੰਗ ਪਾਣੀ, ਪੰਚੇ ਸ਼ਬਦ ਅਨਾਹਤ ਵਾਚੇ, ਇਹ ਅਨਹਦ ਵਾਜੀ ਜੋ ਮੇਰੇ ਅੰਦਰ ਇੱਕ ਰਸ ਇੱਕ ਤਾਰ ਵੱਜ ਰਹੇ ਨੇ, ਕਿਉਂਕਿ ਮਾਲਕ ਤੇਰੀ ਕਿਰਪਾ ਹੋ ਗਈ। ਪੰਚੇ ਸ਼ਬਦ ਅਨਾਹਦ ਵਾਜੇ ਸੰਗੇ ਸਾਰੰਗ ਬਾਣੀ, ਜਿਵੇਂ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਪੰਚੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ, ਅਨਹਦ ਵੱਜਿਆ। ਅਨਹਦ, ਇਹ ਜਿਹੜਾ ਅਨਹਦ ਨਾਦ ਹੈ ਇਹ ਅੰਦਰ ਵੱਜਦਾ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ ਮਾਲਕ ਤੇਰੀ ਕਿਰਪਾ ਮੇਰੇ ਤੇ ਹੋ ਗਈ, ਪੰਚੇ ਸ਼ਬਦ ਅਨਾਹਦ ਵਾਜੇ, ਇੱਕ ਰਸ ਇੱਕ ਤਾਰ ਵੱਜ ਰਹੇ ਨੇ। ਤੇ ਇਹ ਪੰਜ ਵਾਜੇ ਕਿਹੜੇ ਨੇ, ਪੰਜ ਸਾਜ ਕਿਹੜੇ ਨੇ? ਤੰਤੀ ਸਾਜ ਤੇ ਸਾਧ ਸੰਗਤ ਚਮੜੇ ਨਾਲ ਮੜੇ ਹੋਏ ਸਾਜ, ਤੇ ਕੁਝ ਧਾਤੂ ਦੇ ਬਣੇ ਸਾਜ, ਤੇ ਕੁਝ ਕੜਾ ਇਤ ਆਦਕ, ਤੇ ਕੁਝ ਫੂਕ ਮਾਰਨ ਵਾਲੇ ਸਾਜ। ਇਹ ਪੰਜ ਪ੍ਰਕਾਰ ਦੇ ਸਾਜ ਪੰਚੇ ਸ਼ਬਦ ਜਿਨ੍ਹਾਂ ਨੂੰ ਕਹਿੰਦੇ ਨੇ ਪੰਚੇ ਸ਼ਬਦ ਅਨਾਹਦ ਵਾਜੇ ਸੰਗੇ ਸਾਰੰਗ ਪਾਣੀ, ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ। ਹੇ ਮੇਰੇ ਮਾਲਕ, ਤੂੰ ਮੇਰੀ ਇਹ ਆਰਤੀ ਪ੍ਰਵਾਨ ਕਰ ਲੈ, ਮੈਂ ਤੇ ਤੇਰੀ ਇਸ ਪ੍ਰਕਾਰ ਆਰਤੀ ਸਹੀ ਸਮਝੀ ਹੈ। ਤੇ ਸਾਧ ਸੰਗਤ ਕੱਲ ਜ਼ਿਕਰ ਚੱਲ ਰਿਹਾ ਸੀ,
اس آرتی دا من بنیا کس نو سمپورنتا وچ کیتا جائے. پھر تنا جی دا وی ذکر بڑا سندر چلیا. سین جی نے بڑی سندر گل کیتی, توپ دیپ کرت ساج آرتی. سین جی کہندے نے اس آرتی نو کرن واسطے چار چیزاں دی لوڑ ہے, توپ دیپ کرت ساج آرتی. توپ اگربتی, دیوا تے تھال, کیو پا کے جنو جلایا جاتا ہے. یہ چار چیزاں جن کہندے نے کٹھیاں ہو جان, پھر اے دیوا بال کے آرتی کیتی جاندی ہے. لیکن اے جڑی آرتی ہندو مت انسار ہندی ہے او دا کوئی ذکر میں اج پڑھ رہا سا. اس پرکار ملیا کہندے نے چار وری اے جڑا تھال ہے نا چرنا تے کمایا جاندا ہے, چار وری تے دو وری اے نابی تک اس تھال نو کمایا جاندا ہے, تے اپرنت ایک وار منہ تے مکھ تے کمایا جاندا ہے, تے ساد سنگت اس تو بعد سات وار پورے شریر نو بار بار کمایا جاندا ہے. تے جیکر ایسا ملیا ہے کہ ایدے وچ تھال وچ جڑے دیوے نے ایک تو لے کے سو تک رکھے جاندے. یہ نہیں کہ ایک دیوا ایک نہیں, ایک تو لے کے سو تک انہاں دی گنتی ہے, اے انہاں دی مریادا ہے. پر ستگرو کہن لگے بھائی تو ایسا دیپ بال جڑا بجھے ہی نا ہمیشہ جگدا رہے, اس لیے انہوں نے ساڈی چولی وچ اے دان پا دیتا. ہن بھگت تنا جی کی کہندے, کہندے نے ہے مالک پرماتما گوپال تیرا آرتا, ہے گوپال مالک اکال پرکھ میں تیرے اگے آرتا اس لیے کر رہے ہیں کہ میں تیرے کولو کچھ ڈیمانڈ منگنی ہے, میں تیرے کولو کچھ منگنا چاہنا ہاں. ہن لفظ آرتا کیوں آیا ہے, کیونکہ اگے لفظ آرتی چل رہا ہے, یہ آرتا کیوں ہے یہ نہ سمجھ لینا. ایک کاو رس ہے, جی میں کبھی کوئی کاو لکھتا ہوئے نا انہیں اپنے فکرے نو لبانا ہوتا ہے. ہن اگے لفظ کی ہے, گوپال تیرا آرتا جو جن تمری بھگت کرن تے تن کے کاج سوارتا, کیونکہ لفظ تا پورا ہوتا ہے. اے داس کنے والوں ہے مالک تیرے اگے بینتی ہے, گوپال تیرا آرتا کس لئی جو جن تمری بھگت کرن تے تن کے کار سوارتا. ہن ایک گل میں تہاڈے سمکش یہ رکھنا چاہنا, بھگت تنا جی نے ایتھے وشواس دسے ہے بھائی جیڑے تیرے پرماتما بھگتی کردے نے مینوں یقین ہے, مینوں بھروسہ ہے, مینوں عقیدہ ہے, تیرے تے فیت ہے, تو انہاں دے کارج آپ سوارتا ہے, تن کے کاج سوارتا. ہن کہندے نے میری منگا کی نے, ساتھ سنگ تیار دینا.

ਜਵਾਲੇ ਦੋਏ ਸਿਰ ਮੰਗੋ ਚੂਨਾ ਚੂਨਾ ਕਹਿੰਦੇ ਨੇ ਆਟੇ ਨੂੰ ਦੋ ਸਿਰ ਚਾਹੀਦਾ ਹੈ ਪਾਓ ਘਿਓ ਸੰਗ ਲੂਣਾ ਇੱਕ ਪਾ ਘਿਓ ਤੇ ਨਾਲ ਲੂਣ ਵੀ ਚਾਹੀਦਾ ਹੈ ਅੱਧ ਸਿਰ ਮੰਗੋ ਦਾਲੇ ਅੱਧ ਸਿਰ ਦਾਲ ਵੀ ਚਾਹੀਦੀ ਹੈ ਫਿਰ ਕਹਿੰਦੇ ਨੇ ਮੁੱਕੋ ਦੋਨੋਂ ਵਕਤ ਜਵਾਲੇ ਦੋਨੋਂ ਵਕਤ ਦਾ ਕੰਮ ਹੋ ਗਿਆ ਦੋਵੇਂ ਵਕਤ ਆਰਾਮ ਨਾਲ ਨਿਕਲ ਜਾਣਗੇ ਫਿਰ ਕਹਿੰਦੇ ਨੇ ਹੇ ਪ੍ਰਮਾਤਮਾ ਖਾਤ ਮੰਗੋ ਚੋ ਪਾਈ ਸਹਰਾ ਨਾ ਔਰ ਤੁਲਾਈ ਹੇ ਮੇਰੇ ਮਾਲਕ ਇੱਕ ਖਾਟ ਖਾਟ ਕਹਿੰਦੇ ਨੇ ਖਾਟ ਮੰਗੋ ਚੁਪਾਈ ਚੁਪਾਈ ਦਾ ਭਾਵ ਹੈ ਚਾਰ ਪੈਰਾਂ ਵਾਲੀ ਮੰਜੀ ਹੁਣ ਉਹ ਮੰਜੀਆਂ ਇੱਥੇ ਤੇ ਹੈ ਨੀ ਇੱਥੇ ਤੇ ਬੈੱਡ ਹੀ ਮਿਲਦੇ ਨੇ ਤੁਸੀਂ ਬੈੱਡ ਕਹਿ ਲਓ ਗੱਲ ਹੀ ਕੋਈ ਹੈ ਹੁਣ ਕਹਿੰਦੇ ਨੇ ਭਗਤ ਜੀ ਹੇ ਪ੍ਰਮਾਤਮਾ ਮੈਂ ਤੇਰੀ ਭਗਤੀ ਕਰਨ ਵਾਲਾ ਮੈਂ ਪੁੱਜੇ ਨਹੀਂ ਸੋਣਾ ਪਰ ਕਈ ਜਗ੍ਹਾ ਸਾਨੂੰ ਵੀ ਪੁੱਜੇ ਸੋਣਾ ਪੈਂਦਾ ਹੈ ਕਿਉਂਕਿ ਇੰਤਜ਼ਾਮ ਨਹੀਂ ਹੁੰਦਾ ਪਰ ਖਿਆਲ ਕਰ ਲੈਣਾ ਇਹ ਭਗਤ ਜੀ ਬਾਣੀ ਵਿੱਚ ਕਹਿ ਰਹੇ ਨੇ ਇਹ ਡਿਮਾਂਡ ਮੇਰੀ ਨਹੀਂ ਹੈ ਭਗਤ ਜੀ ਹੈ ਭਗਤ ਜੀ

ਥਾਂ ਅੱਛੀ ਮਿਲ ਜਾਏ ਨਾ, ਉਹ ਕਹਿੰਦਾ ਬਸ ਇਹਦੂ ਵੱਧ ਹੋਰ ਕੀ ਚਾਹੀਦਾ ਹੈ, ਖਾਣੀਆਂ ਤੇ ਦੋ ਰੋਟੀਆਂ ਹੀ ਨੇ ਨਾ, ਖਾਣੇ ਤੇ ਦੋ ਫੁਲਕੇ ਹੀ ਨੇ ਨਾ, ਇਹਦੂ ਵੱਧ ਹੋਰ ਕੀ ਚਾਹੀਦਾ। ਸਹੀ ਬਾਤ ਹੈ, ਜਿਸ ਗ੍ਰਿਸਤੀ ਦੀਆਂ ਘਰ ਦੀਆਂ ਮੰਗਾਂ ਪੂਰੀਆਂ ਹੋ ਜਾਣ, ਸਾਧ ਸੰਗਤ ਉਹਨੂੰ ਹੋਰ ਕੁਝ ਨਹੀਂ ਚਾਹੀਦਾ। ਅੰਤ ਵਿੱਚ ਭਗਤ ਜੀ ਨੇ ਗੱਲ ਬੜੇ ਕਮਾਲ ਦੀ ਕਹਿ ਦਿੱਤੀ, ਕਹਿੰਦੇ ਨੇ ਹੇ ਪ੍ਰਮਾਤਮਾ, ਇਹ ਖਿਆਲ ਕਰੀ ਮੈਂ ਇੱਕ ਭਗਤ ਹੋਣ ਦੇ ਨਾਤੇ ਮੰਗ ਰਿਹਾ ਤੇਰੇ ਕੋਲੋਂ, ਕਿਤੇ ਨਾ ਕਹਿ ਦੇ ਕਿ ਬੜਾ ਲਾਲਚੀ ਹੈ, ਸਭ ਕੁਝ ਹੀ ਮੰਗੀ ਜਾਂਦਾ ਹੈ। ਮੈਂ ਨਾ ਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ, ਹੇ ਪ੍ਰਮਾਤਮਾ ਇਹ ਕੋਈ ਮੈਂ ਲੋਭ ਲਾਲਚ ਨਹੀਂ ਕੀਤੀ, ਇਹ ਮਤ ਸਮਝੀ ਕਿ ਮੈਂ ਲਾਲਚੀ ਹੋ ਗਿਆ, ਨਹੀਂ। ਲਾਲਚ ਉਸ ਨੂੰ ਕਹਿੰਦੇ ਨੇ ਜਿਸ ਦਾ ਨਾ ਅੱਗੇ ਨਾ ਪਿੱਛੇ ਨਾ ਧੀ ਨਾ ਪੁੱਤਰ ਨਾ ਕੋਈ ਸਾਖ ਨਾ ਸੰਬੰਧੀ ਕੋਈ ਵੀ ਨਾ ਹੋਵੇ, ਫਿਰ ਉਹ ਮਾਇਆ ਪਿੱਛੇ ਭੱਜਾ ਫਿਰੇ, ਉਹਨੂੰ ਕਹੋ ਇਹ ਲਾਲਚੀ ਹੈ। ਜਿਹਦਾ ਭਾਈ ਘਰ ਬਾਰ ਹੈ, ਧੀਆਂ ਪੁੱਤਰ ਨੇ, ਬਾਲ ਬੱਚਾ ਪਰਿਵਾਰ ਹੈ, ਸਾਗ ਸੰਬੰਧੀ ਨੇ, ਸੌ ਕਿਸੇ ਨਾਲ ਆਣਾ ਜਾਣਾ ਮਿਲਣਾ ਕਰਨਾ, ਉਹਨੂੰ ਤੁਸੀਂ ਲਾਲਚੀ ਨਹੀਂ ਕਹਿ ਸਕਦੇ, ਉਹਨੂੰ ਜ਼ਰੂਰਤ ਕਹਿ ਸਕਦੇ ਹੋ। ਇਹਦੀ ਜ਼ਰੂਰਤ ਹੈ, ਇਹਨੇ ਜੋ ਮੰਗ ਕੀਤੀ ਹੈ ਜ਼ਰੂਰਤ ਵਾਸਤੇ ਮੰਗ ਕੀਤੀ ਹੈ। ਪਰ ਅਸੀਂ ਅੱਜ ਲਫ਼ਜ਼ ਲਾਲਚ ਵਰਤ ਦਿੰਦੇ ਹਾਂ ਜੀ, ਬੜੇ ਲਾਲਚੀ ਹੋ ਗਏ ਨੇ, ਬਿਲਕੁਲ ਨਹੀਂ। ਗ੍ਰਿਸਤੀ ਦੀਆਂ ਲੋੜਾਂ ਇਤਨੀਆਂ ਵੱਧ ਚੁੱਕੀਆਂ ਨੇ, ਤੁਸੀਂ ਉਹਨੂੰ ਲਾਲਚੀ ਨਹੀਂ ਕਹਿ ਸਕਦੇ, ਕਹਿ ਸਕਦੇ ਉਹਦੀਆਂ ਲੋੜਾਂ ਇੰਨੀਆਂ ਨੇ। ਆਪਾਂ ਆਪਣੇ ਵੱਲ ਵੇਖ ਲਿਆ ਕਰੀਏ, ਜੇ ਸਾਡੀਆਂ ਲੋੜਾਂ ਵੱਧ ਸਕਦੀਆਂ ਨੇ, ਸਾਡੀ ਡਿਮਾਂਡਸ ਵੱਧ ਸਕਦੀ ਹੈ, ਤੇ ਬਾਈ ਕਿਸੇ ਭਗਤ ਦੀ ਨਹੀਂ ਵੱਧ ਸਕਦੀ, ਉਹਦੀ ਵੀ ਵੱਧ ਸਕਦੀ ਹੈ। ਇਸ ਲਈ ਖਿਆਲ ਕਰਨਾ, ਮੈਂ ਨਾ ਹੀ ਕੀਤਾ ਲੱਭੋ ਇੱਕ ਨਾਂ ਤੇਰਾ ਮੈਂ ਫੱਬੋ, ਹੇ ਪ੍ਰਮਾਤਮਾ ਇਹ ਮੇਰਾ ਲੋਭ ਲਾਲਚ ਨਹੀਂ ਹੈ, ਤੂੰ ਵੇਖ ਮੈਂ ਤੇਰਾ ਨਾਮ ਹੀ ਤੇ ਆਪਣੇ ਹਿਰਦੇ ਵਿੱਚ ਵਸਾਇਆ। ਹੁਣ ਜਿੱਥੇ ਨਾਂ ਵਸ ਗਿਆ, ਭਗਤ ਜੀ ਕਹਿੰਦੇ ਨੇ ਨਾਮ ਨੂੰ ਮੁੱਖ ਰੱਖ ਕੇ ਸਭ ਕੁਝ ਮੰਗ ਲਓ, ਪਰਮਾਤਮਾ ਦੇਣ ਨੂੰ ਤਿਆਰ ਨੇ। ਫਿਰ ਕਹਿੰਦੇ ਨੇ ਕਹਿਤ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣੇ, ਬਸ ਉਹ ਪਰਮਾਤਮਾ ਸਾਡੇ ਹਿਰਦੇ ਵਿੱਚ ਵਸ ਗਿਆ, ਉਸ ਦੀ ਇਹੀ ਆਰਤੀ ਹੈ, ਉਹਦੀ ਰਜ਼ਾ ਵਿੱਚ ਆ ਜਾਈਏ, ਉਹਦੇ ਹੁਕਮ ਵਿੱਚ ਆ ਜਾਈਏ, ਜਿਵੇਂ ਉਹ ਰੱਖਦਾ, ਜਿਵੇਂ ਉਹ ਚਲਾਉਂਦਾ, ਜਿਹੜਾ ਉਹਨੇ ਮਾਰਗ ਰਸਤਾ ਬਣਾਇਆ ਉਸ ਤੇ ਚੱਲ ਪਈਏ। ਭਗਤ ਜੀ ਕਹਿੰਦੇ ਨੇ ਇਹ ਸਾਡੀ ਆਰਤੀ ਹੈ, ਇਸ ਲਈ ਆਓ ਤੁਛ ਬੁੱਧੀ ਅਨੁਸਾਰ ਸੇਵਾ ਕੀਤੀ ਪ੍ਰਵਾਨ ਕਰ ਲੈਣਾ, ਕਿ ਇਸ ਨੂੰ ਯਾਦ ਕਰ ਲੈਣਾ ਕਿ ਗੁਰੂ ਅੱਗੇ ਆਰਤੀ, ਗੁਰੂ ਦੀ ਪੂਜਾ ਸਾਡੀ ਸ਼ਰਧਾ, ਸਾਡੀ ਭਾਵਣੀ, ਸਾਡੀ ਨਿਮਰਤਾ ਤੇ ਗੁਰੂ ਦਾ ਹੁਕਮ ਮੰਨਣਾ ਹੈ। ਤੇ ਜਿੰਨੇ ਜਿੰਨੇ ਗੁਰੂ ਦਾ ਹੁਕਮ ਮੰਨ ਲਿਆ, ਜੋ ਤਿਸ ਪਾਵੇ ਸੋ ਆਰਤੀ ਹੋਏ। ਇਸ ਲਈ ਭਾਈ ਆਪਾਂ ਕੋਸ਼ਿਸ਼ ਕਰੀਏ ਕਿ ਦੁਨਿਆਵੀ ਅਡੰਬਰ ਛੱਡ ਕੇ ਸੱਚੇ ਨਾਮ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਕੱਲ ਕੋਸ਼ਿਸ਼ ਕਰਾਂਗੇ ਇਸ ਤੋਂ ਅਗਲਾ ਪ੍ਰਕਰਨ ਅੱਗੇ ਆਰੰਭ ਕਰੀਏ। ਕੋਈ ਰਸਨਾਮਾ ਨਹੀਂ ਨਾ ਰਹੇ, ਸਾਰੇ ਮਿਲ ਕੇ ਆਖੋ ਜੀ।

ਮਾਤਾ ਜੀ ਦੀ ਜਿਨ੍ਹਾਂ ਦੇ ਉੱਪਰ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ, ਉਹ ਫਿਰ ਸਭ ਕੁਛ ਪਾ ਕੇ ਵੀ ਆਪਣਾ ਜੀਵਨ ਨਿਮਰਤਾ ਦਾ ਜੀਵਨ ਬਤੀਤ ਕਰਦੇ ਹਨ। ਕਈ ਵੇਰਾਂ ਮਨੁੱਖ ਧਨ ਦੌਲਤ ਪ੍ਰਤਿਸ਼ਠਾ ਪਾ ਕੇ ਹੰਕਾਰਿਆ ਜਾਂਦਾ, ਪਰ ਐਸੇ ਵਿਅਕਤੀ ਕਦੇ ਵੀ ਸੰਸਾਰ ਵਿੱਚ ਮਾਨ ਨਹੀਂ ਪਾਉਂਦੇ ਜਿਨ੍ਹਾਂ ਨੇ ਸਭ ਕੁਛ ਪਾ ਕੇ ਵੀ ਨਿਮਰਤਾ ਧਾਰਨ ਕੀਤੀ ਹੈ। ਉਹਨਾਂ ਦਾ ਸਦਾ ਆਦਰ ਹੋਇਆ, ਉਹਨਾਂ ਦਾ ਸਦਾ ਸਤਿਕਾਰ ਕੀਤਾ ਸੰਸਾਰ। ਕਬੀਰ ਜੀ ਕਹਿ ਰਹੇ ਹਨ ਕਿ ਬਾਂਸ ਬੜਾ ਹੀ ਬੂਡਿਆ, ਇਉਂ ਮਤ ਬੂਡੋ ਕੋਏ, ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਬੂਟੇ ਦੇ ਆਲੇ ਦੁਆਲੇ ਜਿਤਨੀ ਬਨਸਪਤੀ ਹੁੰਦੀ ਹੈ ਸਾਰੀ ਹੀ ਚੰਦਨ ਹੋ ਜਾਂਦੀ ਹੈ, ਪਰ ਇੱਕ ਬਾਂਸ ਚੰਦਨ ਨਹੀਂ ਹੁੰਦਾ, ਕਿਉਂਕਿ ਉਹ ਅਹੰਕਾਰ ਹੈ, ਹੰਕਾਰੀ ਹੈ। ਉਸ ਦੇ ਵਿੱਚ ਪੰਜ ਦੋਸ਼ ਹਨ। ਇੱਕ ਤਾਂ ਉਹ ਸਾਰਿਆਂ ਤੋਂ ਆਪਣੇ ਆਪ ਨੂੰ ਉੱਚਾ ਸਮਝਦਾ ਕਿ ਮੈਂ ਸਾਰੀ ਬਨਸਪਤੀ ਤੋਂ ਉੱਚਾ ਹਾਂ। ਦੂਸਰਾ, ਉਹ ਗੰਢਾਂ ਵਾਲਾ ਹੁੰਦਾ। ਤੀਸਰਾ, ਕੋਈ ਉਸ ਨੂੰ ਪਿਆਰ ਦੇ ਨਾਲ ਵੀ ਹੱਥ ਫੇਰੇ ਤਾਂ ਛੋਟੇ ਛੋਟੇ ਕੰਢੇ ਚੁੱਭ ਜਾਂਦੇ ਹਨ ਹੱਥ ਵਿੱਚ। ਤੇ ਚੌਥਾ, ਉਹਦੇ ਵਿੱਚ ਇਹ ਅਵਗੁਣ ਹੈ ਕਿ ਬਾਹਰੋਂ ਬੜਾ ਪੱਕਾ ਔਰ ਬੜਾ ਮਜ਼ਬੂਤ ਦਿਖਾਈ ਦਿੰਦਾ ਪਰ ਅੰਦਰੋਂ ਖਾਲੀ ਹੁੰਦਾ। ਤੇ ਪੰਜਵਾਂ, ਉਹਦੇ ਵਿੱਚ ਇਹ ਦੋਸ਼ ਹੈ ਕਿ ਜਦੋਂ ਬਾਂਸ ਦੇ ਨਾਲ ਬਾਂਸ ਰਗੜ ਦਈਏ ਤਾਂ ਅੱਗ ਲੱਗ ਜਾਂਦੀ ਹੈ, ਜੰਗਲਾਂ ਦੇ ਜੰਗਲ ਸੜ ਜਾਂਦੇ ਹਨ, ਸੁਆਹ ਹੋ ਜਾਂਦੇ ਹਨ। ਇਸ ਲਈ ਬਾਂਸ ਨੂੰ ਕੁੱਲ ਘਾਤਕ ਵੀ ਕਿਹਾ। ਇਸੇ ਤਰ੍ਹਾਂ ਹੰਕਾਰੀ ਪੁਰਸ਼ ਵਿੱਚ ਵੀ ਪੰਜ ਦੋਸ਼ ਹੁੰਦੇ ਹਨ, ਜਿਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਤੋਂ ਖਾਲੀ ਰਹਿ ਜਾਂਦਾ। ਆਪਣੇ ਆਪ ਤੋਂ ਸਭ ਨੂੰ ਨੀਵਾਂ ਸਮਝਦਾ। ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲੱਗ ਮਾਤ। ਆਪ ਤੋਂ ਉੱਤੇ ਕਿਸੇ ਨੂੰ ਸਮਝਦਾ ਹੀ ਨਹੀਂ ਜਿਹੜਾ ਹੰਕਾਰੀ ਪੁਰਸ਼ ਹੈ। ਫਿਰ ਗੰਢਾਂ ਵਾਲਾ ਵੀ ਹੈ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਮਨ ਵਿੱਚ ਕੁਝ ਹੋਰ ਹੈ, ਰਸਨਾ ਤੇ ਕੁਝ ਹੋਰ ਹੈ। ਜੇ ਕੋਈ ਪਿਆਰ ਵੀ ਕਰਦਾ ਤਾਂ ਉਹਨੂੰ ਵੀ ਉਹ ਚੋਭਾਂ ਹੀ ਦਿੰਦਾ, ਦੁੱਖ ਹੀ ਪਹੁੰਚਾਉਣ ਦਾ ਯਤਨ ਕਰਦਾ। ਤੇ ਫਿਰ ਮਨਮੁਖ ਵਿੱਚ ਇੱਕ ਹੋਰ ਵੀ ਔਗਣ ਹੈ ਕਿ ਬਾਹਰੋਂ ਉਹ ਬੜੇ ਸੋਹਣੇ ਪਵਿੱਤਰ ਸੋਹਣੇ ਬਚਨ ਕਰਦਾ, ਜਿਵੇਂ ਬਹੁਤ ਹੀ ਸੰਤ ਹੈ, ਬੜਾ ਗੁਰਸਿੱਖ ਹੈ, ਬੜਾ ਸਾਧ ਹੈ, ਪਰ ਅੰਦਰੋਂ ਗੁਣਾਂ ਤੋਂ ਖਾਲੀ ਹੁੰਦਾ। ਤੇ ਪੰਜਵਾਂ ਦੋਸ਼ ਮਨਮੁਖ ਵਿੱਚ ਹੁੰਦਾ ਕਿ ਕੁੱਲ ਘਾਤਕ ਵੀ ਹੁੰਦਾ, ਉਸ ਨੂੰ ਆਪਣੇ ਗੁਰੂ ਦੀ ਵੀ ਪਰਵਾਹ ਨਹੀਂ ਹੁੰਦੀ, ਆਪਣੀ ਕੁੱਲ ਦੀ ਵੀ ਪਰਵਾਹ ਨਹੀਂ ਹੁੰਦੀ। ਇਸ ਲਈ ਕਬੀਰ ਜੀ ਕਹਿੰਦੇ ਹਨ ਐਸੇ ਕੋਈ ਨਾ ਡੁੱਬੇ ਸ਼ਾਲਾ ਜਿਵੇਂ ਬਾਂਸ ਡੁੱਬ ਗਿਆ, ਕਿਉਂਕਿ ਚੰਦਨ ਦੇ ਨੇੜੇ ਰਹਿ ਕੇ ਵੀ ਬਾਂਸ ਸੁਗੰਧਿਤ ਨਹੀਂ ਹੋਇਆ, ਕਿਉਂਕਿ ਉਹਦੇ ਵਿੱਚ ਪੰਜ ਦੋਖ ਹਨ। ਤੋ ਇਸ ਲਈ ਗੁਰੂ ਨਾਨਕ ਦੇ ਘਰ ਵਿੱਚ ਨਿਮਰਤਾ ਬਹੁਤ ਵੱਡੀ ਚੀਜ਼ ਹੈ। ਇੱਕ ਵੇਰਾ ਕੈਂਚੀ ਬੜੇ ਗੁੱਸੇ ਵਿੱਚ ਆ ਕੇ ਸੂਈ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਨਾਲੋਂ ਕਈ ਗੁਣਾ ਵੱਧ ਭਾਰੀ ਵੀ ਹਾਂ, ਸੋਹਣੀ ਵੀ ਹਾਂ, ਚੰਗੀ ਵੀ ਹਾਂ, ਤੇ ਮੈਨੂੰ ਦਰਜੀ ਆਪਣੇ ਪੈਰਾਂ ਤਲੇ ਦੇ ਕੇ ਰੱਖਦਾ, ਤੂੰ ਨਿੱਕੀ ਜਿਹੀ ਸੂਈ ਹੈ, ਤੈਨੂੰ ਆਪਣੇ ਸਿਰ ਵਿੱਚ ਟੁੰਗ ਕੇ ਰੱਖਦਾ, ਭਲਾ ਇਹ ਕੀ ਹੋਇਆ। ਤੇ ਸੂਈ ਮੁਸਕਰਾ ਕੇ ਕਹਿਣ ਲੱਗੀ, ਪੈਣਾ ਗੁੱਸੇ ਨਾ ਹੋ, ਕਿਉਂਕਿ ਤੇਰਾ ਕੰਮ ਹੋਰ ਹੈ, ਮੇਰਾ ਕੰਮ ਹੋਰ ਹੈ। ਤੇਰਾ ਕੰਮ ਹੈ ਕੱਟਣਾ, ਤੇ ਮੇਰਾ ਕੰਮ ਹੈ ਟੁੱਟਿਆ ਹੋਇਆਂ ਨੂੰ, ਕੱਟਿਆ ਹੋਇਆਂ ਨੂੰ ਸੀ ਦੇਣਾ। ਇਸ ਲਈ ਮਾਲਕ ਮੈਨੂੰ ਆਪਣੇ ਸਿਰ ਵਿੱਚ ਰੱਖਦਾ, ਤੇ ਤੇਰਾ ਕੰਮ ਹੈ ਕੱਟਣਾ, ਇਸ ਲਈ ਤੈਨੂੰ ਪੈਰਾਂ ਤਲੇ ਰੱਖਦਾ।
ਮਨਮੁਖ ਔਰ ਗੁਰਮੁਖ ਦੀ ਬਿਰਤੀ ਐਸੀ ਹੈ, ਮਨਮੁਖ ਤੋੜਦਾ ਗੁਰਮੁਖ ਜੋੜਦਾ। ਕਹੀ ਕੁਹਾੜਾ ਦੁਸ਼ਟ ਜਨ ਇਹ ਤੀਨੋ ਹੈ ਤੋੜਨ, ਸੂਈ ਸੁਹਾਗਾ ਸੰਤ ਜਨ ਇਹ ਤੀਨੋ ਹੈ ਜੋੜਨ। ਤੋ ਹਮੇਸ਼ਾ ਨੀਵਿਆਂ ਨੂੰ ਫਲ ਲੱਗਦੇ ਹਨ, ਅਹੰਕਾਰੀਆਂ ਨੂੰ ਨਹੀਂ ਲੱਗਦੇ। ਇਸ ਲਈ ਹੈ ਮੇਰੇ ਮਨ ਕਿਤੇ ਹੰਕਾਰ ਨਾ।

ਨਿਮਰਤਾ ਦਾ ਜੀਵਨ ਬਤੀਤ ਕੀਤਾ। ਉਹਨਾਂ ਦਾ ਇਹ ਲੋਕ ਵੀ ਸੁਖੀ ਹੋਇਆ ਤੇ ਪਰਲੋਕ ਵੀ ਸੁਹੇਲਾ ਹੋਇਆ। ਹੰਕਾਰੀ ਪੁਰਸ਼ ਜਿੱਥੇ ਵੀ ਜਾਂਦਾ ਹੈ ਉਸਦਾ ਨਿਰਾਦਰ ਹੀ ਹੁੰਦਾ। ਨਿਮਰਤਾ ਵਾਲਾ ਜਿੱਥੇ ਵੀ ਬੈਠਦਾ ਹੈ ਸਾਰਾ ਸੰਸਾਰ ਉਸਦਾ ਆਦਰ ਕਰਦਾ। ਸੁਕਰਾਤ ਦੇ ਪਾਸ ਉਹਦੇ ਮਿੱਤਰ ਆਏ ਤੇ ਕਹਿਣ ਲੱਗੇ, ਬਈ ਤੂੰ ਸਾਡੀ ਕਲਾਸ ਵਿੱਚ ਪੜ੍ਹਿਆ, ਅਸੀਂ ਰਲ ਕੇ ਪੜ੍ਹੇ ਹਾਂ, ਜਿਤਨੀ ਤੇਰੀ ਪੜ੍ਹਾਈ ਹੈ ਉਤਨੀ ਹੀ ਮੇਰੀ ਪੜ੍ਹਾਈ ਹੈ, ਪਰ ਤੇਰੀ ਲੋਕ ਇੱਜ਼ਤ ਬਹੁਤ ਕਰਦੇ ਹਨ ਤੇ ਸਾਨੂੰ ਕੋਈ ਪੁੱਛਦਾ ਤੱਕ ਨਹੀਂ, ਇਹਦਾ ਕੀ ਕਾਰਨ ਹੈ? ਸੁਕਰਾਤ ਨੇ ਬੜਾ ਆਦਰ ਦਿੱਤਾ, ਮੇਰੇ ਮਿੱਤਰ ਆਏ ਹਨ, ਕੁਝ ਆਏ ਹੋ, ਕੋਈ ਜਲ ਪਾਨ ਕਰੋ, ਮੇਰੇ ਗਰੀਬ ਦੇ ਘਰ ਚਰਨ ਪਾਏ ਹਨ। ਪਰ ਉਹ ਹੰਕਾਰੀ ਕਹਿਣ ਲੱਗੇ, ਨਹੀਂ, ਅਸੀਂ ਜਿਹੜੀ ਗੱਲ ਪੁੱਛਣ ਆਏ ਹਨ ਸਾਨੂੰ ਉਹ ਦੱਸ ਕੇ ਤੈਨੂੰ ਆਉਂਦਾ ਕੀ ਹੈ? ਸਾਡੇ ਨਾਲੋਂ ਵੱਧ ਤੈਨੂੰ ਕੀ ਆਉਂਦਾ? ਤੇ ਸੁਕਰਾਤ ਨਿਮਰਤਾ ਦੇ ਨਾਲ ਕਹਿਣ ਲੱਗਾ, ਬਸ ਮੇਰੀ ਲੋਕ ਇਸੇ ਲਈ ਇੱਜ਼ਤ ਕਰਦੇ ਹਨ ਕਿ ਮੈਨੂੰ ਕੁਝ ਨਹੀਂ ਆਉਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ ਜੀ। ਹਜ਼ੂਰ ਦਾ ਬਚਨ ਵੀ ਹੈ ਕਿ ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਨਗਰ ਵਿੱਚੋਂ ਲੰਘ ਰਹੇ ਸਨ, ਇੱਕ ਪੰਸਾਰੀ ਦੀ ਦੁਕਾਨ ਤੇ ਆਪ ਖੜੋ ਗਏ। ਉਸਨੇ ਇੱਕ ਪਾਓ ਪੱਲੜੇ ਤੇ ਰੱਖਿਆ ਹੋਇਆ ਸੀ ਤੇ ਆਪਨੇ ਪਾਓ ਨੂੰ ਮੱਥਾ ਟੇਕਿਆ। ਮਰਦਾਨਾ ਕਹਿਣ ਲੱਗਾ, ਮਹਾਰਾਜ ਪਾਓ ਦੀ ਇਤਨੀ ਇੱਜ਼ਤ ਕਰ ਰਹੇ ਹੋ, ਇਤਨੀ ਕਦਰ ਕਰ ਰਹੇ ਹੋ? ਕਹਿਣ ਲੱਗੇ, ਮਰਦਾਨਿਆ ਇਹ ਧਨ ਹੈ, ਇਸਨੇ ਆਪਣੇ ਆਪ ਨੂੰ ਪਾਓ ਸਦਾਇਆ, ਨਹੀਂ ਤੇ ਹਰ ਮਨੁੱਖ ਆਪਣੇ ਆਪ ਨੂੰ ਸਵਾ ਸੇਰ ਸਦਾਉਂਦਾ। ਹਰ ਆਦਮੀ ਆਪਣੇ ਆਪ ਨੂੰ ਉੱਚੇ ਤੋਂ ਉੱਚਾ ਸਦਵਾਉਣ ਲਈ ਤਿਆਰ ਹੈ, ਪਰ ਇਹ ਧਨ ਹੈ ਜਿਹੜਾ ਆਪਣੇ ਆਪ ਨੂੰ ਪਾਓ ਸਦਵਾ ਰਿਹਾ ਹੈ। ਮਰਦਾਨਿਆ ਜਿਹੜੇ ਨਿਮਰਤਾ ਦੇ ਵਿੱਚ ਆਉਂਦੇ ਹਨ ਉਹ ਸਭ ਤੋਂ ਉੱਚੇ ਹੋ ਜਾਂਦੇ ਹਨ। ਆ ਵੇਖਿਆ ਹੀ ਨਾ, ਵੱਟਿਆਂ ਦੀ ਤੇਰੀ ਲੱਗੀ ਹੋਈ ਹੈ ਤੇ ਜਿਹੜੀ ਸਭ ਤੋਂ ਛੋਟੀ ਸਰਸਾਈ ਹੈ ਉਹ ਸਾਰਿਆਂ ਦੇ ਸਿਰ ਤੇ ਬੈਠੀ ਹੈ। ਇਸੇ ਤਰ੍ਹਾਂ ਜਿਹੜਾ ਨਿਮਰਤਾ ਵਾਲਾ ਮਨੁੱਖ ਹੁੰਦਾ ਉਹ ਸਾਰੀ ਸ੍ਰਿਸ਼ਟੀ ਤੇ ਰਾਜ ਕਰਦਾ। ਬਾਬਾ ਸ੍ਰੀ ਚੰਦ ਜੀ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਪੁੱਤਰ ਸਨ, ਤੇ ਮਨ ਵਿੱਚ ਖਿਆਲ ਆਇਆ, ਬਈ ਵੇਖੀਏ ਗੁਰੂ ਨਾਨਕ ਦੀ ਚੌਥੀ ਗੱਦੀ ਤੇ ਗੁਰੂ ਰਾਮਦਾਸ ਮਹਾਰਾਜ ਸ਼ਸ਼ੋਭਤ ਹਨ, ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਤੇ ਨਿਮਰਤਾ ਲਿਆਏ ਸਨ, ਕੋਈ ਨਿਮਰਤਾ ਇਹਨਾਂ ਵਿੱਚ ਵੀ ਹੈ ਕਿ ਨਹੀਂ ਹੈ? ਤੇ ਜਦੋਂ ਆਪ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅਥਾਹ ਪਿਆਰ ਕੀਤਾ, ਅਥਾਹ ਅਦਬ ਕੀਤਾ। ਤੇ ਬਾਬਾ ਸ੍ਰੀ ਚੰਦ ਜੀ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਦਾੜਾ ਬਹੁਤ ਲੰਬਾ ਸੀ, ਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਇਹ ਦਾੜਾ ਕਾਹਦੇ ਵਾਸਤੇ ਏਡਾ ਲੰਬਾ ਵਧਾਇਆ? ਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਸ ਦਾੜੇ ਨਾਲ ਉਹਨਾਂ ਦੇ ਚਰਨ ਚਾੜਨ ਲੱਗ ਗਏ। ਮੇਰੇ ਹਜ਼ੂਰ, ਮੇਰੇ ਮਾਲਿਕ, ਕਿ ਤੁਹਾਡੇ ਚਰਨਾਂ ਨੂੰ ਸਾਫ ਕਰਨ ਲਈ ਵਧਾਇਆ। ਤਾਂ ਬਾਬਾ ਸ੍ਰੀ ਚੰਦ ਜੀ ਦੇ ਨੈਣ ਕਟੋਰੇ ਭਰ ਆਏ, ਕਹਿਣ ਲੱਗੇ, ਇਸੇ ਨਿਮਰਤਾ ਦੇ ਸਦਕੇ ਹੀ ਤੁਸੀਂ ਸਭ ਕੁਝ ਲੈ ਗਏ ਹੋ। ਇਹ ਨਿਮਰਤਾ ਸਾਡੇ ਵਿੱਚ ਹੁੰਦੀ ਤਾਂ ਅਸੀਂ ਕੁਝ ਲੈ ਸਕਦੇ ਸਾਂ, ਪਰ ਜੋ ਕੁਝ ਵੀ ਹੈ ਤੁਸੀਂ ਨਿਮਰਤਾ ਦੇ ਵਿੱਚ ਹੀ ਸਭ ਕੁਝ ਲੈ ਗਏ ਹੋ। ਤਾਂ ਇਸ ਲਈ ਨਿਮਰਤਾ ਹੀ ਗੁਰੂ ਨਾਨਕ ਦਾ ਖਜ਼ਾਨਾ ਹੈ, ਨਿਮਰਤਾ ਹੀ ਵੱਡੀ ਦਾਤ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਜਿੱਥੇ ਮਨੁੱਖ ਨੇ ਨਾਮ ਦਾ ਬੀਜ ਬੋਣਾ ਇਸ ਸਰੀਰ ਰੂਪੀ ਧਰਤੀ ਤੇ, ਸੰਤੋਖ ਦਾ ਸੁਹਾਗਾ ਫੇਰਨਾ ਤੇ ਫਿਰ ਨਿਮਰਤਾ ਦੀ ਵਾੜ ਵੀ ਕਰਨੀ ਹੈ ਉਸ ਖੇਤੀ ਨੂੰ, ਤਾਂ ਕਿ ਖੇਤੀ ਨੂੰ ਕੋਈ ਉਜਾੜ ਨਾ ਸਕੇ, ਕਿਉਂਕਿ ਹੰਕਾਰ ਆ ਗਿਆ ਤਾਂ ਖੇਤੀ ਉਜੜ ਗਈ। ਇਸ ਲਈ ਮੇਰੇ ਮਨ ਕਦੇ ਮਾਨ ਨਾ ਕਰੀ ਨੀਵਿਆਂ ਨੂੰ।

संसार ताप हरने करना में सब दुख हरो।

सज्जन हस्यो देवे जो चरण कहूं बको शुभ रसना।

ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸਿਫਤ ਕੀਤੀ। ਇਸ ਸਿਫਤ ਦੇ ਵਿੱਚ ਕੋਈ ਝੂਠੀ ਵਡਿਆਈ ਜਾਂ ਖੁਸ਼ਾਮਦ ਨਹੀਂ। ਜੋ ਇਹਨਾਂ ਭੱਟਾਂ ਨੇ ਦੇਖਿਆ, ਜੋ ਮਹਿਸੂਸ ਕੀਤਾ, ਉਹ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਦੁਨੀਆਂ ਦੇ ਸਾਹਮਣੇ ਰੱਖਿਆ। ਇਹ ਭੱਟ ਬੜੇ ਵਿਦਵਾਨ ਸਨ, ਦੁਨੀਆਂ ਦਾ ਚੱਕਰ ਲਾਉਂਦੇ, ਕਈ ਜਗ੍ਹਾ ਫਿਰਦੇ ਫਿਰਾਂਦੇ, ਗੁਰੂ ਨਾਨਕ ਦੇ ਘਰ ਦੀ ਸੋਭਾ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ। ਜੋ ਦੇਖਿਆ ਗੁਰੂ ਨਾਨਕ ਦੇ ਘਰ, ਮਹਿਸੂਸ ਕੀਤਾ, ਔਰ ਜੋ ਮਨ ਨੂੰ ਸ਼ਾਂਤੀ ਮਿਲੀ, ਜੋ ਆਦਰ ਮਿਲਿਆ, ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਭੱਟਾਂ ਨੇ ਆਪਣੇ ਸਵਈਆਂ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ ਗੁਰੂ ਘਰ ਦੀ ਵਡਿਆਈ ਕੀਤੀ। ਉਹਨਾਂ ਸ਼ਬਦਾਂ ਦੇ ਵਿੱਚੋਂ ਕੁਝ ਕੁ ਸਤਿਗੁਰਾਂ ਦੀ ਮਹਿਮਾ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰਾਂਗੇ ਕਿ ਭੱਟਾ ਨੇ ਕੀ ਦੇਖਿਆ ਔਰ ਕੀ ਕਿਹਾ, ਕਿਉਂਕਿ ਸਿੱਖ ਧਰਮ ਵਿੱਚ ਸੇਵਾ ਅਤੇ ਹੁਕਮ ਮੰਨਣਾ ਸਭ ਤੋਂ ਮਹਾਨ ਔਰ ਉੱਤਮ ਹੈ। ਤੋ ਜਿਨ੍ਹਾਂ ਸੇਵਾ ਕੀਤੀ, ਜਿਨ੍ਹਾਂ ਹੁਕਮ ਮੰਨਿਆ, ਉਹ ਕਿੱਥੇ ਦੇ ਕਿੱਥੇ ਜਾ ਪਹੁੰਚੇ। ਔਰ ਸਾਨੂੰ ਵੀ ਇਹੋ ਹੀ ਉਪਦੇਸ਼ ਕੀਤਾ ਕਿ ਇਹ ਭਾਈ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਇਹਨਾਂ ਕਥਾ ਕਹਾਣੀਆਂ ਤੋਂ ਆਪਾਂ ਇਹੋ ਸਿੱਖਿਆ ਲੈਣੀ ਹੈ। ਤੋ ਆਓ, ਸ਼ਬਦ ਔਰ ਸ਼ਬਦ ਦੇ ਨਾਲ ਪੰਜ ਗੁਰੂਆਂ ਦੇ ਜੀਵਨ ਦੀ ਆਪਾਂ ਵਿਚਾਰ ਵੀ ਕਰਨੀ ਹੈ ਕਿ ਜਿਨ੍ਹਾਂ ਸੇਵਾ ਕੀਤੀ, ਹੁਕਮ ਮੰਨਿਆ, ਉਹ ਸੇਵਕ ਤੋਂ ਕਿਸ ਤਰ੍ਹਾਂ

ਪਾਠ ਆਪਣੇ ਇਸ ਸ਼ਬਦ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਦਿਆਂ ਲਿਖਦੇ ਨੇ ਉਹ ਜੋਤ ਰੂਪ ਹਰੀ ਪਰਮੇਸ਼ਰ ਜਿਸ ਨੂੰ ਕੋਈ ਕਿਸੇ ਨਾਮ ਨਾਲ ਯਾਦ ਕਰਦਾ ਹੈ ਕੋਈ ਕਿਸੇ ਨਾਮ ਦੇ ਨਾਲ ਉਹ ਹਰੀ ਜੋਤ ਰੂਪ ਪਰਮੇਸ਼ਰ ਇਸ ਦੁਨੀਆਂ ਦੇ ਵਿੱਚ ਗੁਰੂ ਨਾਨਕ ਦਾ ਨਾਮ ਲੈ ਕੇ ਪ੍ਰਗਟ ਹੋਏ ਉਸ ਹਰੀ ਉਸ ਜੋਤ ਰੂਪ ਪਰਮੇਸ਼ਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਇਸ ਦੁਨੀਆਂ ਵਿੱਚ ਆ ਕੇ ਅਖਵਾਇਆ। ਭਾਈ ਗੁਰਦਾਸ ਜੀ ਵੀ ਬਿਆਨ ਕਰਦੇ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਭਰ ਭਰਿਓ। ਸ਼ਬਦ ਦੀ ਸ਼ੁਰੂਆਤ ਭੱਟਾ ਨੇ ਇਸ ਤਰ੍ਹਾਂ ਕੀਤੀ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ

दूसरे गुरु बने गुरु अंगद साहब, पर किस तरह बने? गुरु अंगद साहब जी का पहला नाम है भाई लैणा। ए देवी दे पुजारी सन। हर साल बड़ा भारी जथा लैके देवी के दर्शन करन जाया करते सन। इस वरी भी भाई लैणा अपने साथियों के नाल देवी के दर्शन करन जा रहे ने। रस्ते दे विच करतारपुर शहर आया, जिथे इन्हां सारिया ने आके डेरा किया। भाई लैणा अपने साथियों नूं कहन लगे, मैनू पता लगा है इस करतारपुर शहर दे विच गुरु नानक साहब रहिंदे ने। बड़ी शोभा वड्याई सुनी है उन्हां दी। भाई मेरा दिल करदा है मैं दर्शन कर आवां, देखा कि गुरु नानक कैसा है। साथियों नाल सलाह करके घोड़े ते सवार होए ने। भाई लैणा अपने डेरे तो चल पए उस जगह वाल जिथे गुरु नानक वसदा। पुछदे जा रहे ने ओ डेरा ओ धर्मशाला किथे जिथे गुरु नानक बैठा है। अजकल आपां गुरुद्वारे कहने हैं, पहला धर्मशाला क्या करती सन, जिथे बैठ के परमेश्वर की सिफत की जाए। एक परमेश्वर तो सिवा होर कोई गल ना हो, जिथे सेवा ते सिमरन हो, जिथे दर्दवंदा लोड़वंदा की सेवा की जाए, जिथे दुखिया का दुख दूर किया जाए, जिथे धर्म की गल हो, धर्मशाला ओ गुरु दा परमेश्वर दा घर। भाई लैणा घोड़े ते सवार ने, पुछते जा रहे ने कि धर्मशाला किथे जिथे गुरु नानक वसदा। पुछदिया काफी दूर चले गए। हुण अगों किसे कोल पुछना है कोई नजर ना आया, ता भाई लैणा हैरान हो गए। एक बड़ी ही सोहनी सूरत जिदे चेहरे तो नूर टपकद, जिन्हां दे बोल फरकदे ने, सूरत देखे मन नूं ठंड पैंदी। ओ सूरत पता नहीं किधरों चलदी होई भाई लैणे दे सामने आ गए। और जद भाई लैणा उस सूरत नूं देखदे ने, अखां चमकण नूं दिल नहीं करदा, अखां कहिंदियां ने कि मैं सूरत देखदा रहां, ए सूरत अखां तों ओले ना होवे। इन अखां दे नाल बड़ा कुछ देखिया पर एहो जी सूरत अज तक देखी नहीं। ते भाई लैणा उस सूरत नूं पुछदे ने, ओ धर्मशाला किथे जिथे गुरु नानक वसदा, मैं गुरु नानक दे दर्शन करने। सा संगत ए सूरत होर कोई नहीं, ए आप ही गुरु नानक है जेड़ा इस सिख नूं आप लैण वास्ते आए। गुरु नानक साहब
ਭਾਈ ਲੈਣੇ ਦੀ ਇਹ ਗੱਲ ਸੁਣ ਕੇ ਮੁਸਕਰਾ ਪਏ। ਭਾਈ ਲੈਣੇ ਨੇ ਕਿਹਾ, ਉਹ ਧਰਮਸ਼ਾਲਾ ਕਿੱਥੇ? ਜਿੱਥੇ ਗੁਰੂ ਨਾਨਕ ਵਸਦਾ। ਤੇ ਗੁਰੂ ਨਾਨਕ ਸਾਹਿਬ ਅੱਗੋਂ ਮੁਸਕਰਾ ਪਏ। ਮੁਸਕਰਾਉਂਦਿਆਂ ਹੋਇਆਂ ਘੋੜੇ ਦੀ ਵਾਗ ਫੜ ਲਈ ਤੇ ਕਹਿਣ ਲੱਗੇ, ਆਓ ਮੈਂ ਤੁਹਾਨੂੰ ਧਰਮਸ਼ਾਲਾ ਲੈ ਚੱਲਾਂ। ਕੋਈ ਤਾਂ ਕਿਸੇ ਦੀ ਬਾਂਹ ਫੜ ਕੇ ਕਿਸੇ ਨੂੰ ਰਾਹ ਦੱਸਦਾ, ਕੋਈ ਵੈਸੇ ਰਾਹ ਦੱਸ ਦਿੰਦਾ, ਭਾਈ ਸਾਹਮਣੇ ਚੱਲਿਆ ਜਾ, ਕੋਈ ਕਹਿੰਦਾ ਮੇਰੇ ਪਿੱਛੇ ਪਿੱਛੇ ਤੁਰਿਆ। ਪਰ ਤਨ ਹੈ ਗੁਰੂ ਨਾਨਕ, ਨਜ਼ਾਰਾ ਤੱਕੋ, ਜਿਹਨੇ ਦਰਸ਼ਨ ਕਰਨੇ ਨੇ ਉਹ ਘੋੜੇ ਤੇ ਸਵਾਰ ਹੈ, ਤੇ ਜਿਹਦੇ ਦਰਸ਼ਨ ਕਰਨੇ ਨੇ ਉਹ ਘੋੜੇ ਦੀ ਵਾਗ ਫੜ ਕੇ ਅੱਗੇ ਅੱਗੇ ਤੁਰਿਆ ਜਾ ਰਿਹਾ। ਜਦ ਧਰਮਸ਼ਾਲਾ ਆਈ, ਗੁਰੂ ਨਾਨਕ ਸਾਹਿਬ ਨੇ ਕਿਹਾ, ਪੁਰਖਾ ਆਪਣਾ ਘੋੜਾ ਇੱਥੇ ਬੰਨ ਦੇ, ਇਹੋ ਹੀ ਧਰਮਸ਼ਾਲਾ ਹੈ, ਤੇ ਅੰਦਰ ਚਲਾ ਆਵੀ। ਇੰਨੀ ਗੱਲ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਦੂਸਰੇ ਦਰਵਾਜ਼ੇ ਵਿੱਚ ਹੋ ਕੇ ਆਪਣੇ ਸਿੰਘਾਸਨ ਤੇ ਜਾ ਕੇ ਬੈਠ ਗਏ। ਭਾਈ ਲੈਣੇ ਨੇ ਘੋੜਾ ਇੱਕ ਪਾਸੇ ਬੰਨ ਦਿੱਤਾ, ਔਰ ਜਦੋਂ ਧਰਮਸ਼ਾਲਾ ਦੇ ਅੰਦਰ ਦਾਖਲ ਹੋਏ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ, ਜਦ ਸਾਹਮਣੇ ਸਿੰਘਾਸਨ ਵੱਲ ਨਿਗਾਹ ਗਈ, ਹੈਰਾਨ ਹੋ ਗਏ ਕਿ ਜਿਹੜੇ ਮੇਰੇ ਘੋੜੇ ਦੀ ਵਾਗ ਫੜ ਕੇ ਮੈਨੂੰ ਇੱਥੋਂ ਤੱਕ ਲੈ ਕੇ ਆਏ, ਉਹ ਸਿੰਘਾਸਨ ਤੇ ਬੈਠ ਕੇ ਇਹੋ ਗੁਰੂ ਨਾਨਕ ਹੈ। ਕਹਿਣ ਲੱਗੇ, ਮਨਾ ਜੇ ਇਹੋ ਹੀ ਗੁਰੂ ਨਾਨਕ ਹੈ ਤਾਂ ਇਹਦੇ ਵਰਗਾ ਫਿਰ ਹੋਰ ਕੋਈ ਨਹੀਂ ਹੋ ਸਕਦਾ, ਔਰ ਇਹੋ ਜਿਹਾ ਗੁਰੂ ਕਿਧਰੇ ਮਿਲਣਾ ਵੀ ਨਹੀਂ। ਭਾਈ ਲੈਣਾ ਅਗਾਂ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ। ਕਹਿਣ ਲੱਗੇ, ਬਾਬਾ ਅੱਜ ਮਨ ਦੀ ਭਟਕਣਾ ਮੁੱਕ ਗਈ, ਤੇਰਾ ਦਰ ਮਿਲ ਗਿਆ, ਹੁਣ ਕਿਸੇ ਹੋਰ ਦਰ ਤੇ ਜਾਣ ਦੀ ਮੈਨੂੰ ਲੋੜ ਨਹੀਂ, ਕਿਉਂਕਿ ਤੇਰੇ ਵਰਗਾ ਤੇ ਤੂੰ ਹੀ ਹੋ ਸਕਦਾ, ਹੋਰ ਕੋਈ

ಚಕ್ರದಾಸ್.

Thank you.

ਜਿਨ੍ਹਾਂ ਦੀ ਸਪੁੱਤਰੀ ਦਾ ਨਾਮ ਹੈ ਬੀਬੀ ਅਮਰੋ। ਇਹ ਸਵੇਰੇ ਸਵੇਰੇ ਬਾਣੀ ਪੜ ਰਹੇ ਸਨ। ਉਸ ਬਾਣੀ ਦੀ ਆਵਾਜ਼ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ। ਬਾਣੀ ਸੁਣੀ, ਬਾਣੀ ਸੁਣ ਕੇ ਮਨ ਨੂੰ ਬੜੀ ਠੰਡ ਪਈ। ਬੀਬੀ ਅਮਰੋ ਨੂੰ ਆ ਕੇ ਅਮਰਦਾਸ ਪੁੱਛਦੇ ਨੇ, ਬੇਟਾ ਇਹ ਸਵੇਰੇ ਸਵੇਰੇ ਕੀ ਪੜ੍ਹਦੀ ਪਈ ਹੈ? ਤਾਂ ਉਸ ਵੇਲੇ ਬੀਬੀ ਅਮਰੋ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਪਈ। ਅਮਰਦਾਸ ਕਹਿਣ ਲੱਗੇ, ਕਮਾਲ ਹੋ ਗਈ, ਮੇਰੇ ਘਰ ਗੁਰੂ ਨਾਨਕ ਦੀ ਬਾਣੀ, ਮੈਂ ਬਾਹਰ ਭਟਕਦਾ ਰਿਹਾ, ਕਿੱਥੇ ਗੁਰੂ ਨਾਨਕ? ਬੇਟਾ ਦੱਸ, ਮੈਂ ਵੀ ਉਹਦੇ ਦਰਸ਼ਨ ਕਰਾਂ। ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਹੁਣ ਗੁਰੂ ਨਾਨਕ ਦੀ ਗੱਦੀ ਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਬੈਠੇ ਹੋਏ। ਇਹ ਸੁਣ ਕੇ ਅਮਰਦਾਸ ਕਹਿਣ ਲੱਗੇ, ਬੇਟਾ ਚੱਲ ਫਿਰ ਮੈਨੂੰ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਕੋਲ ਲੈ ਚੱਲ, ਮੈਂ ਉਹਨਾਂ ਦਾ ਸਿੱਖ ਬਣਾ, ਉਹਨਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਵਾਂ।

ਹੁਣ ਸੇਵਾ ਪ੍ਰਵਾਨ ਹੋਣ ਦਾ ਸਮਾਂ ਆਇਆ। ਰੋਜ਼ ਦੀ ਤਰ੍ਹਾਂ ਅੱਜ ਵੀ ਅਮਰਦਾਸ ਜੀ ਪਾਣੀ ਦੀ ਗਾਗਰ ਸਿਰ ਤੇ ਚੁੱਕੀ ਹੋਈ ਪਿਆਸਾ ਦਰਿਆ ਪਹੁੰਚੀ। ਮਨ ਦੀ ਭਾਵਨਾ ਕਿਸੀ? ਪਹਿਲਾਂ ਪਾਣੀ ਦੀ ਗਾਗਰ ਦਰਿਆ ਵਿੱਚ ਭਰਦੇ ਨੇ, ਉਸ ਗਾਗਰ ਨੂੰ ਸਿਰ ਤੇ ਚੁੱਕ ਕੇ ਫਿਰ ਆਪ ਇਸ਼ਨਾਨ ਕਰਦੇ ਨੇ ਤੇ ਫਿਰ ਵਾਪਸ ਖਡੂਰ ਸਾਹਿਬ ਆਉਂਦੇ। ਇਹ ਕੁਝ ਮੀਲਾਂ ਦਾ ਸਫ਼ਰ ਰੋਜ਼ ਪੈਦਲ ਤੈਅ ਕਰਦੇ। ਅੱਜ ਜਦ ਪਾਣੀ ਦੀ ਗਾਗਰ ਲੈ ਕੇ ਵਾਪਸ ਮੁੜੇ, 2-3 ਵਜੇ ਦਾ ਵੇਲਾ ਰੋਜ਼ ਦੀ ਤਰ੍ਹਾਂ ਆ ਰਹੇ ਨੇ, ਪੈਰ ਨੂੰ ਠੋਕਰ ਲੱਗੀ, ਅਮਰਦਾਸ ਜੀ ਥੱਲੇ ਡਿੱਗ ਪਏ, ਆਪਣੀਆਂ ਸੱਟਾਂ ਦੀ ਪ੍ਰਵਾਹ ਨਾ ਕੀਤੀ ਪਰ ਪਾਣੀ ਦੀ ਗਾਗਰ ਨਾ ਡਿੱਗਣ ਦਿੱਤੀ, ਕਿਉਂਕਿ ਗੁਰੂ ਨੂੰ ਇਸ਼ਨਾਨ ਕਰਾਉਣਾ। ਕੋਲ ਜੁਲਾਹਿਆਂ ਦਾ ਘਰ ਸੀ, ਡਿੱਗਣ ਦਾ ਖੜਾਕ ਹੋਇਆ। ਜੁਲਾਹਿਆ ਘਰਵਾਲੀ ਨੂੰ ਕਹਿਣ ਲੱਗਾ, ਖੜਾਕ ਹੋਇਆ, ਕੌਣ ਹੋ ਸਕਦਾ? ਅੱਧੀ ਰਾਤ ਦਾ ਵੇਲਾ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਡਿੱਗਾ। ਜੁਲਾਈ ਦੀ ਘਰਵਾਲੀ ਜੁਲਾਈ ਕਹਿਣ ਲੱਗੀ, ਕੌਣ ਹੋ ਸਕਦਾ ਇਸ ਵੇਲੇ? ਇੱਕੋ ਹੀ ਤਾਂ ਹੈ, ਅਮਰੂ ਨੀ ਥਾਵਾਂ ਜਿਹੜਾ ਰੋਜ਼ ਰਾਤ ਨੂੰ ਇੱਥੋਂ ਪਾਣੀ ਲੈ ਕੇ ਲੰਘਦਾ ਹੈ। ਬੁੱਢਾ ਪਰ ਰਾਤ ਨੂੰ ਵੀ ਚੈਨ ਨਹੀਂ, ਕੋਈ ਟਿਕਾਣਾ ਹੁੰਦਾ ਤੇ ਟਿਕ ਕੇ ਬਹਿੰਦਾ, ਇਹ ਨਿਥਾਵਾਂ ਹੈ, ਇਹਦਾ ਕੋਈ ਥਾਂ ਨਹੀਂ। ਜੁਲਾਈ ਨੇ ਜਦੋਂ ਇਹ ਗੱਲ ਕਹੀ, ਇਹ ਅਮਰੂ ਨਿਥਾਵਾਂ ਹੈ, ਤੇ ਅਮਰਦਾਸ ਜੀ ਹੱਸ ਪਏ। ਹੱਸਦਿਆਂ ਹੋਇਆ ਸਹਿਸ ਬਾ ਬਚਨ ਕੀਤਾ, ਚੱਲੀ ਨਾ ਹੋਵੇ, ਪਾਗਲ ਨਾ ਹੋਵੇ, ਉਹ ਇਹਨੂੰ ਕੀ ਪਤਾ ਕਿ ਮੈਂ ਥਾਂ ਵਾਲਾ, ਮੈਂ ਨਿਥਾਵਾਂ ਨਹੀਂ, ਮੇਰਾ ਥਾਂ ਤਾਂ ਗੁਰੂ ਨਾਨਕ ਹੈ, ਮੇਰਾ ਥਾਂ ਗੁਰੂ ਅੰਗਦ ਹੈ, ਮੈਂ ਤੇ ਗੁਰੂ ਵਾਲਾ ਵਾਂ, ਮੈਂ ਨਿਥਾਵਾਂ ਕਿੱਥੇ? ਇਹ ਬਚਨ ਕਹਿੰਦੇ ਆ ਪਾਣੀ ਦੀ ਗਾਗਰ ਲੈ ਕੇ ਗੁਰੂ ਦਰਬਾਰ ਆ ਪਹੁੰਚੇ, ਆਪਣੇ ਗੁਰੂ ਨੂੰ ਇਸ਼ਨਾਨ ਕਰਾਇਆ। ਪਰ ਅੱਜ ਕੁਝ ਨਜ਼ਾਰਾ ਹੋਰ ਹੀ ਹੋ ਗਿਆ। ਉਧਰ ਜੁਲਾਈ ਝੱਲੀ ਹੋ ਗਈ, ਜਿਸਨੇ ਕਿਹਾ ਸੀ ਅਮਰੂ ਨਿਥਾਵਾਂ ਹੈ,

ਗੁਰੂ ਅੰਗਦ ਸਾਹਿਬ ਬੈਠਿਆ ਕਰਦੇ ਸਨ, ਉੱਥੇ ਆਪਣੇ ਸੇਵਕ ਅਮਰਦਾਸ ਨੂੰ ਬਿਠਾ ਦਿੱਤਾ। 5 ਪੈਸੇ ਨਾਰੀਅਲ ਅੱਗੇ ਰੱਖਿਆ, ਪਰਿਕਰਮਾ ਕੀਤੀ। ਗੁਰੂ ਅੰਗਦ ਸਾਹਿਬ ਨੇ ਆਪਣੇ ਸੇਵਕ ਅਮਰਦਾਸ ਦੀ ਪਰਿਕਰਮਾ ਕਰਕੇ ਫਿਰ ਗੁਰੂ ਨੇ ਆਪ ਆਪਣੇ ਸੇਵਕ ਨੂੰ ਮੱਥਾ ਟੇਕ ਦਿੱਤਾ ਤੇ ਕਿਹਾ, ਅਮਰਦਾਸ ਹੁਣ ਤੂੰ ਸੇਵਕ ਨਹੀਂ, ਹੁਣ ਤੂੰ ਗੁਰੂ ਨਾਨਕ ਦਾ ਰੂਪ ਹੋ ਗਿਆ, ਹੁਣ ਤੂੰ ਗੁਰੂ ਏ ਤੇ ਮੈਂ ਤੇਰਾ ਸੇਵਕ ਆ। ਕਿੰਨੇ ਨੂੰ ਉਹ ਜੁਲਾਇਆ ਵੀ ਆਪਣੀ ਘਰਵਾਲੀ ਨੂੰ ਲੈ ਕੇ ਆ ਗਿਆ, ਮਹਾਰਾਜ ਇਹ ਭੁੱਲ ਗਈ, ਇਹਨੂੰ ਬਖਸ਼ ਦਿਓ। ਤਾਂ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਭਾਈ ਗੁਰੂ ਨਾਨਕ ਦਾ ਦਰ ਬਖਸ਼ੰਦ ਹੈ, ਤੇਰੀ ਘਰਵਾਲੀ ਨੇ ਕਿਹਾ ਸੀ ਅਮਰੂ ਨੀ ਥਾਵਾਂ ਹੈ, ਪਰ ਹੁਣ ਦੇਖੋ ਇਹ ਥਾਂ ਵਾਲਾ, ਇਹੋ ਹੀ ਥਾਂ ਵਾਲਾ ਨਹੀਂ, ਹੁਣ ਜਿਹੜੇ ਨਿਥਾਵੇਂ ਨੇ ਇਹ ਉਹਨਾਂ ਨੂੰ ਵੀ ਥਾਂ ਦੇਵੇਗਾ। ਤੇ ਕਈ ਵਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ, ਜਦੋਂ ਵੀ ਕੋਈ ਕੀਰਤਨ ਕਰਦਾ ਜਾਂ ਵਾਕ ਲੈਂਦਾ ਤਾਂ ਉਹ ਬਚਨ ਦੁਹਰਾਉਂਦਾ, ਨਿਮਾਣਿਓ ਕੇ ਮਾਨ ਗੁਰੂ, ਨਿਤਾਣਿਓ ਕੇ ਤਾਨ ਗੁਰੂ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰੇ। ਅਨੇਕਾਂ ਵਾਰ ਦਿੱਤੇ ਕਿ ਗੁਰੂ ਅਮਰਦਾਸ ਨਿਥਾਵਿਆਂ ਦਾ ਥਾਂ ਹੈ, ਜਿਨ੍ਹਾਂ ਦੀ ਕੋਈ ਓਟ ਨਹੀਂ ਉਹਨਾਂ ਦੀ ਓਟ ਹੈ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਹੈ। ਇਸ ਤਰ੍ਹਾਂ ਅਮਰਦਾਸ ਸੇਵਾ ਕੀਤੀ ਤੇ ਗੁਰੂ ਅਮਰਦਾਸ ਬਣ ਗਏ। ਇਸ ਗੱਲ ਨੂੰ ਭੱਟਾ ਨੇ ਬਿਆਨ ਕੀਤਾ, ਅੰਗਦ ਕਿਰਪਾ ਧਾਰ ਅਮਰਦਾਸ ਫਿਰ ਗੁਰੂ ਅੰਗਦ ਦੀ ਕਿਰਪਾ ਕਰਕੇ ਹੁਣ ਇਹ ਗੁਰਗਦੀ ਇਹ ਜੋਤ ਅਮਰਦਾਸ ਨੂੰ ਬਖਸ਼ ਕੇ

ਘਰ ਵਾਲੇ ਜੇਠਾ ਕਿਆ ਕਰਦੇ ਸਨ। ਗੁਰੂ ਅਮਰਦਾਸ ਜਿਨ੍ਹਾਂ ਬਿਆਸਾ ਦੇ ਕਿਨਾਰੇ ਗੋਇੰਦਵਾਲ ਸ਼ਹਿਰ ਵਸਾਇਆ, ਸੰਗਤਾਂ ਦੇ ਨਾਲ ਭਾਈ ਜੇਠਾ ਵੀ ਗੋਇੰਦਵਾਲ ਸਾਹਿਬ ਆਏ, ਸੇਵਾ ਕਰਨ ਲੱਗ ਪਏ। ਇਤਨੀ ਸੇਵਾ ਕੀਤੀ, ਇਤਨੀ ਸੇਵਾ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਸੁਪੁੱਤਰੀ ਬਾਨੀ ਦਾ ਵਿਆਹ ਭਾਈ ਜੇਠਾ ਰਾਮਦਾਸ ਜੀ ਦੇ ਨਾਲ ਕਰ ਦਿੱਤਾ। ਗੁਰੂ ਘਰ ਦੇ ਸੇਵਕ ਹੀ ਰਹੇ, ਜਵਾਈਆਂ ਵਾਲੀ ਪ੍ਰਾਹੁਣਿਆਂ ਵਾਲੀ ਆਕੜ ਨਹੀਂ ਦੱਸੀ। ਸਮਾਂ ਬੀਤਦਾ ਰਿਹਾ, ਗੁਰੂ ਅਮਰਦਾਸ ਜੀ ਦੇ ਦੋ ਜਵਾਈ ਸਨ, ਇੱਕ ਰਾਮਾ ਜੀ ਇੱਕ ਗੁਰੂ ਰਾਮਦਾਸ। ਗੁਰਗੱਦੀ ਦੇਣ ਦਾ ਸਮਾਂ ਆ ਰਿਹਾ, ਪਰ ਗੁਰਗੱਦੀ ਇਹ ਨਿੱਜੀ ਜਾਇਦਾਦ ਨਹੀਂ, ਇਲਾਹੀ ਦਾਤ ਹੈ। ਇੱਕ ਦਿਨ ਗੁਰੂ ਅਮਰਦਾਸ ਨੇ ਰਾਮਾ ਜੀ ਤੇ ਗੁਰੂ ਰਾਮਦਾਸ ਦੋਨਾਂ ਨੂੰ ਬੁਲਾ ਕੇ ਕਿਹਾ, ਭਾਈ ਦੋ ਥੜੇ ਬਣਾਓ, ਪਰ ਬਹੁਤ ਸੋਹਣੇ ਬਣਨੇ ਚਾਹੀਦੇ ਨੇ। ਸਾਰਾ ਦਿਨ ਲਾ ਕੇ ਰਾਮਾ ਜੀ ਅਤੇ ਗੁਰੂ ਰਾਮਦਾਸ ਨੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਦੇ ਵੇਲੇ ਗੁਰੂ ਅਮਰਦਾਸ ਆਏ, ਥੜੇ ਦੇਖੇ ਤੇ ਕਹਿਣ ਲੱਗੇ, ਥੜੇ ਪਸੰਦ ਨਹੀਂ ਆਏ, ਢਾ ਕੇ ਦੁਬਾਰਾ ਬਣਾਓ। ਥੜੇ ਢਾ ਦਿੱਤੇ। ਦੂਸਰੇ ਦਿਨ ਫਿਰ ਬੜੀ ਮਿਹਨਤ ਕਰਕੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਨੂੰ ਗੁਰੂ ਅਮਰਦਾਸ ਜੀ ਆਏ, ਕਹਿਣ ਲੱਗੇ ਥੜੇ ਚੰਗੇ ਨਹੀਂ ਬਣੇ, ਢਾ ਕੇ ਫਿਰ ਬਣਾਓ। ਦੂਸਰੇ ਦਿਨ ਵੀ ਥੜੇ ਢਾ ਕੇ, ਤੀਸਰੇ ਦਿਨ ਫਿਰ ਥੜੇ ਬਣਾਏ। ਤੀਸਰੇ ਦਿਨ ਗੁਰੂ ਅਮਰਦਾਸ ਫਿਰ ਆਏ ਤੇ ਕਹਿਣ ਲੱਗੇ, ਥੜੇ ਅੱਜ ਵੀ ਠੀਕ ਨਹੀਂ ਬਣੇ, ਇਹਨਾਂ ਨੂੰ ਢਾ ਕੇ ਫਿਰ ਬਣਾਓ। ਤਾਂ ਰਾਮਾ ਜੀ ਖਿੱਜ ਕੇ ਕਹਿਣ ਲੱਗੇ, ਅਸਾਂ ਤਾਂ ਥੜੇ ਬੜੇ ਸੁੰਦਰ ਬਣਾਏ, ਬੜੀ ਮਿਹਨਤ ਦੇ ਨਾਲ, ਪਰ ਆਪ ਜੀ ਨੂੰ ਪਸੰਦ ਨਹੀਂ ਆਉਂਦੇ। ਆਪ ਜੀ ਦੀ ਉਮਰ ਵਡੇਰੀ ਹੋ ਗਈ ਹੈ, ਚੰਗੀ ਚੀਜ਼ ਵੀ ਚੰਗੀ ਨਹੀਂ ਲੱਗਦੀ, ਮੈਂ ਤਾਂ ਇਸ ਤੋਂ ਅੱਛਾ ਹੋਰ ਨਹੀਂ ਬਣਾ ਸਕਦਾ, ਇਹ ਕਹਿ ਕੇ ਚਲੇ ਗਏ। ਤੇ ਜਦ ਗੁਰੂ ਅਮਰਦਾਸ ਨੇ ਭਾਈ ਜੇਠਾ ਰਾਮਦਾਸ ਨੂੰ ਕਿਹਾ, ਰਾਮਦਾਸ ਥੜਾ ਤੇਰਾ ਵੀ ਠੀਕ ਨਹੀਂ ਬਣਿਆ, ਢਾ ਕੇ ਬਣਾਓ। ਤਾਂ ਰਾਮਦਾਸ ਜੀ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ, ਦਾਤਾ ਸਾਡੀ ਮਤ ਬੜੀ ਥੋੜੀ ਹੈ, ਸਾਡੀ ਸਮਝ ਬੜੀ ਛੋਟੀ ਹੈ, ਸੱਚੇ ਪਾਤਸ਼ਾਹ ਹੁਣੇ ਢਾ ਦਿੰਦਾ ਇਹ ਥੜਾ, ਆਪ ਜੀ ਜਿਸ ਤਰ੍ਹਾਂ ਹੁਕਮ ਕਰੋ ਉਸੇ ਤਰ੍ਹਾਂ ਫਿਰ ਥੜਾ ਬਣਾਵਾਂਗਾ, ਕਿਉਂਕਿ ਸੇਵਕ ਦਾ ਕੰਮ ਹੈ ਹੁਕਮ ਮੰਨਣਾ, ਜਿਸ ਤਰ੍ਹਾਂ ਹੁਕਮ ਕਰੋ ਸੇਵਾ ਕਰਾਂਗਾ, ਇਹ ਹੈ ਹੁਕਮ ਮੰਨਣਾ, ਸੇਵਾ ਕਰਨੀ। ਹੁਕਮ ਮੰਨਿਆ, ਸੇਵਾ ਕੀਤੀ, ਗੁਰੂ ਦੀ ਖੁਸ਼ੀ ਮਿਲੀ, ਤਾਂ ਹੁਣ ਗੁਰੂ ਨੇ ਕਿਤਨੀ ਕਿਰਪਾ ਕੀਤੀ, ਰਾਮਦਾਸ ਨੂੰ ਉਸ ਸਿੰਘਾਸਨ ਤੇ ਬਿਠਾ ਦਿੱਤਾ ਜਿੱਥੇ ਆਪ ਬੈਠਿਆ ਕਰਦੇ ਸਨ। ਪਰਿਕਰਮਾ ਕੀਤੀ, ਹੁਣ ਰਾਮਦਾਸ ਦੇ ਚਰਨਾਂ ਤੇ ਆਪ ਮੱਥਾ ਟੇਕਿਆ ਤੇ ਰਾਮਦਾਸ ਨੂੰ ਗੁਰੂ ਰਾਮਦਾਸ ਬਣਾ ਦਿੱਤਾ। ਸੇਵਾ, ਸਿਮਰਨ ਔਰ ਹੁਕਮ ਮੰਨਣ ਦਾ ਇਹ ਫਲ ਮਿਲਿਆ ਕਿ ਰਾਮਦਾਸ ਗੁਰੂ ਰਾਮਦਾਸ ਬਣ ਗਏ, ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ, ਜਿੱਥੇ ਸਰੋਵਰ ਬਣਿਆ, ਹਰੀ ਮੰਦਰ ਬਣਿਆ, ਤੇ ਜਿਹੜਾ ਵੀ ਉੱਥੇ ਇਸ਼ਨਾਨ ਕਰਦਾ ਹੈ,
ਜਦੋਂ ਵੀ ਉਹ ਗੱਲ ਕਹਿੰਦਾ ਇਸ਼ਨਾਨ ਕਰਦਾ ਤਾਂ ਉਹਦੇ ਮੂੰਹ ਤੋਂ ਆਪਣੇ ਆਪ ਹੀ ਨਿਕਲਦਾ ਰਾਮਦਾਸ ਸਰੋਵਰ।

ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ। ਗੁਰੂ ਰਾਮਦਾਸ ਜੀ ਦਾ ਦਾੜਾ ਬੜਾ ਲੰਮਾ ਸੀ ਤੇ ਬਾਬਾ ਸ੍ਰੀ ਚੰਦ ਕਹਿਣ ਲੱਗੇ, ਰਾਮਦਾਸ ਇੰਨਾ ਲੰਮਾ ਦਾੜਾ, ਇੰਨੀ ਲੰਮੀ ਦਾੜੀ ਕਿਉਂ ਵਧਾਈ? ਹੋਰ ਕੋਈ ਹੁੰਦਾ ਉਹਦਾ ਜਵਾਬ ਕੁਝ ਹੋਰ ਹੁੰਦਾ, ਪਰ ਗੁਰੂ ਰਾਮਦਾਸ ਦਾ ਜਵਾਬ ਕੀ ਸੀ? ਇੱਕ ਹੱਥ ਦੇ ਨਾਲ ਆਪਣੀ ਦਾੜੀ ਫੜ ਲਈ, ਇੱਕ ਹੱਥ ਦੇ ਨਾਲ ਬਾਬਾ ਸ੍ਰੀ ਚੰਦ ਦੇ ਪੈਰ ਫੜ ਲਏ। ਆਪਣੀ ਦਾੜੀ ਦੇ ਨਾਲ ਬਾਬਾ ਸ੍ਰੀ ਚੰਦ ਜੀ ਦੇ ਪੈਰ ਝਾੜਨ ਲੱਗ ਪਏ ਗੁਰੂ ਰਾਮਦਾਸ। ਤੇ ਨਾਲੇ ਕਹਿੰਦੇ ਨੇ, ਬਾਬਾ ਜੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਇਹ ਦਾੜਾ ਵਧਾਇਆ ਹੋਇਆ। ਤਾਂ ਬਾਬਾ ਸ੍ਰੀ ਚੰਦ ਕਹਿਣ ਲੱਗੇ, ਰਾਮਦਾਸ ਅਗਰ ਇਹ ਨਿਮਰਤਾ ਸਾਡੇ ਵਿੱਚ ਹੁੰਦੀ ਤੇ ਅਸੀਂ ਗੁਰੂ ਨਾ ਬਣ ਜਾਂਦੇ। ਪਾਠ ਕਹਿ ਰਹੇ ਨੇ, ਐਸੇ ਗੁਰੂ ਕਿੱਥੇ ਮਿਲਣਗੇ, ਇਸੇ ਵਾਸਤੇ ਸਾਰੇ ਦਰ ਛੱਡ ਕੇ ਇਹਨਾਂ ਦੇ ਦਰ ਆ ਪਏ ਆ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦਿਓ। ਹੁਣ ਗੁਰੂ ਰਾਮਦਾਸ ਨੇ ਕਿਰਪਾ ਕੀਤੀ। ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਸਨ, ਵੱਡੇ ਬਾਬਾ ਪ੍ਰਿਥੀ ਚੰਦ, ਉਹਨਾਂ ਤੋਂ ਛੋਟੇ ਮਹਾਦੇਵ ਤੇ ਤੀਸਰੇ ਅਰਜਨ ਦੇਵ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਰਜਨ ਸਾਹਿਬ ਕਹਿ ਕੇ ਯਾਦ ਕਰਦੇ। ਵੱਡੇ ਦੋਨੋਂ ਪੁੱਤਰ ਨਾ ਸੇਵਾ ਵੱਲ ਧਿਆਨ, ਨਾ ਹੁਕਮ ਮੰਨਣ ਵੱਲ, ਤੇ ਗੁਰੂ ਅਰਜਨ ਸਾਹਿਬ ਜੋ ਪਿਤਾ ਗੁਰੂ ਨੇ ਕਿਹਾ ਕਦੀ ਨਹੀਂ ਮੋੜਿਆ। ਔਰ ਅੱਗੇ ਆ ਸੇਵਾ ਦਾ ਸਦਕਾ ਇਹ ਗੁਰਗੱਦੀ, ਇਹ ਇਲਾਹੀ ਜੋਤ। ਹੁਣ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਗੁਰੂ ਅਰਜਨ ਸਾਹਿਬ ਨੂੰ ਬਖਸ਼ ਦਿੱਤੀ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਜੀ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬਯਨ, ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਭਿਖੋ ਨਯਣ। ਕਿ ਹੁਣ ਪੰਜਵੀਂ ਜੋਤ ਗੁਰੂ ਅਰਜਨ ਸਾਹਿਬ ਗੁਰਗੱਦੀ ਤੇ ਬੈਠੇ ਨੇ, ਜਿਹੜੇ ਪ੍ਰਮਾਣ ਪੁਰਖ ਨੇ। ਤੇ ਪਾਠ ਕਹਿੰਦਾ, ਅਗਰ ਦਰਸ਼ਨ ਕਰਨੇ ਨੇ ਇਹਨਾਂ ਅੱਖਾਂ ਦੇ ਨਾਲ ਤਾਂ ਗੁਰੂ ਅਰਜਨ ਦੇ ਕਰੋ, ਕਿਉਂਕਿ ਦਰਸ਼ਨ ਕੀਤੇ ਆ ਜਨਮ ਮਰਨ ਸੌਰ ਜਾਂਦਾ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਏ। ਇਸ ਬਾਣੀ ਇਤਿਹਾਸ ਤੋਂ ਆਪਾਂ ਸਿੱਖਿਆ ਲੈਣੀ, ਆਪਣੇ ਗੁਰੂ ਦਾ ਹੁਕਮ ਮੰਨਣਾ, ਸੇਵਾ ਕਰਨੀ, ਸਿਮਰਨ ਕਰਨਾ। ਆਪਣੇ ਘਰ ਵਿੱਚ ਆਪਣੇ ਮਾਂ ਬਾਪ ਵੱਡਿਆਂ ਦਾ ਕਿਹਾ ਮੰਨਣਾ, ਉਹਨਾਂ ਦਾ ਆਦਰ ਕਰਨਾ, ਉਹਨਾਂ ਦੀ ਆਗਿਆ ਵਿੱਚ ਚੱਲਣਾ ਨਿਹਾਇਤ ਜ਼ਰੂਰੀ ਹੈ। ਕਿਉਂਕਿ ਕਹਿੰਦੇ ਨੇ, ਜਿਹਨੇ ਮਾਂ ਬਾਪ ਦੀ ਸੇਵਾ ਨਹੀਂ ਕੀਤੀ ਉਹ ਕਿਤਨਾ ਵੀ ਦਾਨ ਪੁੰਨ ਕਰੇ, ਉਹ ਕਿਤਨਾ ਵੀ ਤੀਰਥਾਂ ਤੇ ਜਾਵੇ, ਉਹ ਕਦੀ ਸਫਲ ਨਹੀਂ ਹੁੰਦਾ। ਮਾਂ ਬਾਪ ਦੀ ਸੇਵਾ ਕੀਤੀ, ਸਮਝੋ ਰੱਬ

ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਬਦ ਗੌੜੀ ਚੇਤੀ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਅਵਗੁਣ ਮੇਰੇ।

दगड़ी धिम धी दांग दगड़ी धिम धरना दगड़ी धर्म धी दांग दगड़ी धिम धरना दगड़ी धर्म धी दांग दगड़ी धिम धरना ਤਾਗੜ ਦੀ ਧਰਮ ਦ੍ਰਿਗ ਤਾਂ ਤਾਗੜ ਦੀ ਦੇਮ ਦਿਰਨਾ ਤਾਗੜ ਦਾ ਨੀ ਦਾ ਨੀ।

ਦਾਗਰਦੀ ਬਿਕਤੇ ਵਾਂਗ ਦਾਗਰਦੀ ਤੋਮ ਤੋਮ ਤੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ।

0: پیار سیب فتح گجاؤ واحگو جی کا خالصہ واحگو جی کی فتح. ستگرو پاتشاہ جی نے گرمتی کمائی کرنے واسطے جے کوئی سانو وڈا سادھن دسیا کوئی جگتی دسی تے او اے ہے کہ سنگت دی توڑ چک کے مستک نو لگاؤ. گرسکھاں کی ہر توڑ دے ہم پاپی بھی گت پائے. گرسکھ کیر نے تے چرن توڑ کی ہے مستک نو کیویں لگاؤنی ہے یہ کچھ وچار اج میں آپ جی دے سامنے رکھنے. پہلی گل تے اے سمجھ لینی کہ ہر بندے دے چرن اینے یوگ نہیں ہوندے, اتنے قیمتی نہیں ہوندے ہر منک دے چرن, تے نہ ہر منک دے چرناں دی توڑ اس یوگ ہوندی ہے کہ بندہ چک کے متھے نوں لاوے. ایک بندہ اوگنا نال بھرپور پاپاں دی دل دل وچ فسیا ہویا دن رات دوسریاں دا برا سوچن والا, ایسے بندے دا تے پرشاواں وی پی جائے تے بندے دا من پریشان ہو جائے گا. ایسے منک دے پاس بیٹھے ہاں من دی شانتی نہیں رہنی. بھائی صاحب جی کہندے نے چار جڑ کے بندے بیٹھ گئے تے اس بھلیکھے چ نہ پی جائیں کہ نیک اکٹھ ہوے گا پہلو جان تو پہلو اتھے بیٹھن تو پہلو ویخ لے پوچھ لے بیٹھے کدے واسطے نے. یہ رب دا نا دھیان واسطے بیٹھے نے کہ جوا کھیڈن واسطے بیٹھے نے. ایک وارا کو ست نام شری واہ جواریاں دا وی اکٹھ ہوندا ہے, بریاں دا وی اکٹھ ہوندا ہے, او وی اکٹھے ہو کے بیٹھ جاندے نے. انہاں اسے لیے کیا آ ہجوم میں بد کے شیطانی باود آک بت از وہ پشے مانی باود. کہندے نے برے اکٹھ وچ برے ہجوم وچ کدی بھل کے نہ جان, جی جائیں گا تے تیرا من پریشان ہو جائے گا. آپ نے کئی وار پرتیت کیتا ہوئے گا کہ من پریشان ہے پر اچانک کوئی گرمخ متھے لگے اس دے ملن نال من شانت ہو گئی ہے, من دی پریشانی ساری مک گئی. پر کئی وار ایسا بھی ہویا بڑی شانتی چ بیٹھے آنند نال بیٹھے ہو, آ گیا کوئی پریشان بندہ آندیاں تانوں وی پریشانی مل گئی. یہ دوسرے دا پرواب من تے پیندا ہے. گرو نانک دے پاتشاہ جی جتھے جتھے گئے سکے رخ وی ہرے ہو گئے اور سکے منک وی ہرے ہو گئے. اسے واسطے بانی وچ کہیا ہے سا دھرتی پئی ہریاولی جتھے میرا ستگر بیٹھا آئے, سے جنت پئے ہریاولی जिन्नी मेरा सतगुर देखिया जाए. गुरु दे दर्शना विच बरकत है कि मन नू शांति आउंदी. सुक्का मन हरिया हुंदा सिखां दे दर्शना विच वी ये बरकत है. जो गुरु विच शक्ति है उन्हां संगत विच टकाई गुरसिखां नू दित्ती. बाप दा सुभा बाप दे शरीर दे अंश वी पुत्तर विच मिल जांदे आ. इसे तरह गुरु दा उपदेश गुरु दी करनी गुरु दे शुभ गुण उस दे पुत्रां सिखां विचों मिलदे ने. संगत दी चरण धूड़ मस्तक नूं लगाउणी है. बाणी विच बहुत सारे ऐसे प्रमाण ने. साहिब जी कहंदे ने एक दान मेरा भी है मैं दान मंगदा. उन्हां अपने आप नूं रब दा भिखारी के भिखारी शब्द जदों साडे सामने आउंदा ते भिखारी वास्ते साडे मन विच कोई सत्कार वाली गल नहीं, कोई शुभ कामना नहीं. असी समझते हैं भिखारी बड़ा जलील है. जिस देश विच भिखारी ज्यादा होन बाकी देशां विच उसकी कोई इज्जत नहीं रहिंदी. इत्थे भिख्या मंगण वाले लोग हन. फर्क इतना है कि जेड़ा बंदे दा भिखारी बन गया जलील मंगता बन गया, पर जेड़ा रब दा भिखारी बन गया राजे महाराजे भी आके उसके चरणा ते डिग पै. रब दा भिखारी भगत हमेशा रब दा जाच करेंदा. एक बार भाई मरदाने ने कह दिता पातशाह जी मैं तुहाडा डूम ते तुसी रब दे डूम. साहब कहंदे ने नहीं मैं रब दा डूम ए ते ठीक है तू ही रब दा डूम. असी दोवें नंकार दे ढाडी ढाडी आखण विच गुरु नानक देव नूं बड़ा स्वाद आया. वह कहंदे ने हों ढाडी हर प्रभ खसम का ਹਰ ਕੈ ਦਰ ਆਇਆ ਹਮ ਤੁਹਾਡੀ ਹਰ ਪਬ ਖਸਮ ਕੇ ਨਿਤ ਗਾਵੇ ਹਰ ਗੁਣ ਸ਼ੰਤਾ ਤੁਹਾਡੀ ਆਪਣੇ ਆਪ ਨੂੰ ਕਹਿੰਦੇ ਨੇ ਨੰਕਾਰ ਦੇ ਢਾਡੀ ਕਿਤੇ ਕਹਿ ਦਿੰਦੇ ਨੇ ਕਰਤਾ ਤੂੰ ਮੇਰਾ ਜਜਮਾਨ ਇਕ ਦੱਖਣਾ ਹੋ ਤੈ ਪੈ ਮੰਗੋ ਦੇਹੋ ਆਪਣਾ ਨਾਮ ਤੁਸੀਂ ਮੇਰੇ ਜਜਮਾਨ ਹੋ ਮੈਂ ਤੁਹਾਡਾ ਜਾਚਕ ਹਾਂ ਤੇ ਦੱਖਣਾ ਮੈਨੂੰ ਕੀ ਦਿਓ ਆਪਣੇ ਨਾਮ ਦੀ ਹੋਰ ਬੇਅੰਤ ਪੰਕਤੀਆਂ ਹਨ ਹਮ ਭੇਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਇਕ ਸ਼ਬਦ ਵਿਚ ਕਹਿੰਦੇ ਨੇ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਮ ਇਕ ਸ਼ਬਦ ਵਿਚ ਫਰਮਾਉਂਦੇ ਨੇ ਕਿ ਮਨੁੱਖ ਕੋਲੋਂ ਮੰਗਿਆ ਥਕੇਵਾ ਮਿਲਦਾ ਪਰ ਰੱਬ ਕੋਲੋਂ ਮੰਗਿਆ ਮੋਖ ਮਿਲਦਾ ਮੰਗੋ ਰਾਮ ਤੇ ਸਭ ਥੋਕ ਮਾਨਖ ਕੋ ਜਾਚਤ ਸ਼੍ਰਮ ਪਾਈਐ ਸ਼੍ਰਮ ਦਾ ਅਰਥ ਹੁੰਦਾ ਥਕਾਵਟ ਥਕੇਵਾ ਮਾਨਖ ਕੋ ਜਾਚਤ ਸ਼੍ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਪ੍ਰਭੂ ਨੂੰ ਯਾਦ ਕੀਤਾ ਮੋਖ ਮਿਲਦਾ ਜੇ ਰੱਬ ਦੇ ਜਾਚਕ ਬਣ ਜਾਈਏ ਤੇ ਉਹ ਨਾਮ ਦਾਨ ਦਿੰਦਾ ਮਨੁੱਖ ਦੀ ਦਿੱਤੀ ਹੋਈ ਦਾਤ ਨਖੁੱਟ ਜਾਂਦੀ ਹੈ ਮੁੱਕ ਜਾਂਦੀ ਹੈ ਸਾਥ ਨਹੀਂ ਸਦਾ ਦਿੰਦੀ ਆਪਨੇ ਕਦੀ ਧਿਆਨ ਕੀਤਾ ਹੋਵੇਗਾ ਜਦੋਂ ਮਨੁੱਖ ਮੰਗਦਾ ਤੇ ਫਿਰ ਥੋੜਾ ਨਹੀਂ ਮੰਗਦਾ ਇਹ ਲੱਖ ਮੰਗੇਗਾ ਕਰੋੜ ਮੰਗੇਗਾ ਅੱਗੇ ਹੀ ਅੱਗੇ ਵੱਧਦਾ ਜਾਏਗਾ ਪਰ ਜਦੋਂ ਦੇਣ ਲੱਗੇ ਆ ਫਿਰ ਕੌਡੀ ਕੌਡੀ ਕਰਕੇ ਪਤਾ ਕਾਰਨ ਕੀ ਹੈ ਇਹਦਾ ਇੱਕ ਵਿਗਿਆਨ ਹੈ ਮਗਰ ਉਹ ਸੋਚਣਾ ਇਹ ਸਮਝਦਾ ਜੇ ਮੈਂ ਦਿੰਦਾ ਗਿਆ ਤੇ ਜੋ ਪਾਸ ਹੈ ਮੁੱਕ ਜਾਏਗਾ ਬਿਲਕੁਲ ਠੀਕ ਹੈ ਜੋ ਮਨੁੱਖ ਦੇ ਪਾਸ ਹੈ ਮੁੱਕ ਸਕਦਾ ਵੰਡਦਾ ਗਿਆ ਤੇ ਪਰ ਭਗਤਾਂ ਨੇ ਜਦੋਂ ਨਾਮ ਮੰਗਿਆ ਬਹੁਤ ਥੋੜਾ ਕਹਿੰਦੇ ਨੇ ਇੱਕ ਕਿਣਕਾ ਹੀ ਬਹੁਤ ਹੈ ਬਹੁਤਾ ਜ਼ਿਆਦਾ ਕੀ ਕਰਨਾ ਕਿਣਕਾ ਏਕ ਜਿਸ ਜੀਵ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੁਆ ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੈ ਫਿਰ ਲੇਖਾ ਮੂਲ ਨਾ ਲਾਇਆ ਇਕ ਬੂੰਦ ਹੀ ਕਾਫੀ ਧਨ ਦਾ ਅੰਬਾਰ ਵੀ ਲੱਗਾ ਹੋਵੇ ਉਹਨੇ ਮੁੱਕ ਜਾਣਾ ਪਰ ਅੰਮ੍ਰਿਤ ਦੀ ਬੂੰਦ ਨੇ ਵੱਧਦੇ ਹੀ ਜਾਣਾ ਇਸ ਨੇ ਮੁੱਕਣਾ ਕੋਈ ਨੀ ਅੰਮ੍ਰਿਤ ਦੀ ਬੂੰਦ ਤੇ ਅੰਮ੍ਰਿਤ ਦਾ ਸਰੋਵਰ ਹੈ ਨਾਮ ਦਾ ਕਿਣਕਾ ਤੇ ਨਾਮ ਦਾ ਪਹਾੜ ਹੈ ਇਸੇ ਵਾਸਤੇ ਸਾਹਿਬ ਜੀ ਕਹਿੰਦੇ ਨੇ ਰੱਬ ਦੇ ਜਾਚਕ ਬਣ ਕੇ ਰਹਿਣਾ ਕਹਿੰਦੇ ਨੇ ਜਿਹੜੇ ਨੰਕਾਰ ਦੇ ਜਾਚਕ ਬਣੇ ਨੇ ਜਿਨ੍ਹਾਂ ਨੇ ਉਸ ਨੂੰ ਮੰਗਿਆ ਮੈਂ ਉਨ੍ਹਾਂ ਨੂੰ ਅੱਗੋਂ ਮੰਗ ਲੈਂਦਾ ਗੁਰਸਿੱਖਾਂ ਦੀ ਝੋਲੀ ਵਿਚ ਦਾਤ ਪਈ ਹੈ ਭਰਪੂਰ ਨੇ ਤੇ ਜਿਹੜੇ ਭਰਪੂਰ ਨੇ ਮੈਂ ਉਨ੍ਹਾਂ ਦੇ ਕੋਲ ਬੈਠਾ ਉਨ੍ਹਾਂ ਦੀ ਚਰਨ ਧੂੜ ਮੰਗਾ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇਕ ਮਨ ਅਲਖ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਐ ਇਹ ਧੂੜ ਸੌਖੀ ਨੀ ਮਿਲਦੀ ਐਵੇਂ ਨੀ ਮਿਲ ਜਾਂਦੀ ਨੰਕਾਰ ਦੀ ਮਿਹਰ ਹੋਵੇ ਤੇ ਤਾਂ ਧੂੜ ਮਿਲਦੀ ਹੈ ਗੁਰੂ ਦੀ ਧੂੜ ਨਾਲ ਸਿੱਖਾਂ ਦੀ ਧੂੜ ਨਾਲ ਕੀ ਮਿਲਦਾ ਗੁਰ ਇਤਿਹਾਸ ਤੇ ਕੁਛ ਪੰਨੇ ਤੁਹਾਡੇ ਸਾਹਮਣੇ ਰੱਖਾਂ ਪੀਰ ਬੁੱਧੂ ਸ਼ਾਹ ਦੇ ਰਖਵਾਏ ਹੋਏ 400 ਪਠਾਨ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਗਦਾਰੀ ਕਰਕੇ ਚਲੇ ਗਏ ਤੇ ਬੜੇ ਔਖੇ ਵੇਲੇ ਸਾਥ ਉਨ੍ਹਾਂ ਛੱਡੇ ਜਦੋਂ ਕਿ ਪਹਾੜੀ ਰਾਜੇ ਹਮਲਾ ਕਰਕੇ ਆ ਰਹੇ ਸਨ ਇਨ੍ਹਾਂ ਨੇ ਉਨ੍ਹਾਂ ਨਾਲ ਤੈਅ ਕਰ ਲਿਆ ਕਿ ਗੁਰੂ ਕੇ ਡੇਰੇ ਦੀ ਲੁੱਟ ਸਾਰੀ ਸਾਨੂੰ ਦੇ ਦੇਣੀ ਅਸੀਂ ਤੁਹਾਡੇ ਨਾਲ ਔਰ ਇਹ ਸੰਧੀ ਹੋ ਗਈ ਪਰ ਕਾਲੇ ਖਾਂ 100 ਸਿਪਾਹੀਆਂ ਸਮੇਤ ਰਹਿ ਪਏ ਪਰ ਉਧਰ ਤੇ ਫੌਜਾਂ ਦਾ ਕਟਕ ਆ ਰਿਹਾ ਇਸ ਵੇਲੇ ਪੀਰ ਬੁੱਧੂ ਸ਼ਾਹ ਨੂੰ ਜਾ ਕੇ ਦੱਸਿਆ ਕਿਸੇ ਨੇ ਪਠਾਨ ਗਦਾਰੀ ਕਰ ਗਏ ਤੇ ਜੰਗ ਸਿਰ ਤੇ ਆ ਗਈ 700 ਮੁਰੀਦ ਇਸ ਨੇ ਆਪਣਾ ਨਾਲ ਲਿਆ ਇਹ ਪੁਗਾਣੀ ਦਾ ਯੁੱਧ ਜਿਹੜਾ ਇਹਨੂੰ ਧਿਆਨ ਨਾਲ ਪੜੋਗੇ ਨਾ ਇਹ ਧਰਤੀ ਐਸੀ ਹੈ ਜਿਸ ਥਾਂ ਤੇ ਸ਼ੌਕ ਨਾਲ ਲੋਕੀ ਸਾਂਝਾ ਖੂਨ ਰੋੜਨ ਵਾਸਤੇ ਗਏ ਨੇ ਇੱਕ ਵਿਦਵਾਨ ਦਾ ਕਥਨ ਹੈ ਕਿ ਜਲਿਆਂ ਵਾਲੇ ਬਾਗ ਵਿਚ ਵੀ ਸਾਂਝਾ ਖੂਨ ਰੁੜਿਆ ਲੇਕਿਨ ਉਹ ਕਹਿੰਦੇ ਨੇ ਉੱਥੇ ਰੋੜਨ ਨਹੀਂ ਸਨ ਗਏ ਨਹੀਂ ਸੀ ਪਤਾ ਉੱਥੇ ਕੀ ਹੋਣਾ ਅਵੀ ਸ਼ਹੀਦ ਹੋ ਗਏ ਦੋ ਪੁੱਤਰ ਸ਼ਹੀਦ ਕਰਾ ਕੇ ਭਰਾ ਸ਼ਹੀਦ ਕਰਵਾ ਕੇ ਮੱਥੇ ਵੱਟ ਨਹੀਂ ਪਾਇਆ ਅੰਮ੍ਰਿਤ ਵੇਲਾ ਹੋਇਆ ਜੰਗ ਪਹਿਲੇ ਦਿਨ ਜਿੱਤੀ ਗਈ ਸੀ ਦੂਸਰੇ ਦਿਨ ਅੰਮ੍ਰਿਤ ਵੇਲੇ ਗੁਰੂ ਕਲਗੀਧਰ ਜੀ ਨੇ ਇਸ਼ਨਾਨ ਕੀਤਾ ਕੇਸ ਹਰੇ ਕਰ ਰਹੇ ਨੇ ਉਹ ਨੂਰਾਨੀ ਚਿਹਰਾ
1: ਇੱਕ ਸੂਰਜ ਅਰਸ਼ਾਂ ਵਿੱਚੋਂ ਚੜ੍ਹਿਆ ਪਰ ਇੱਕ ਗੁਰੂ ਸੂਰਜ ਸਾਹਮਣੇ ਬੈਠੇ ਹੋਏ। ਉਹ ਸੂਰਜ ਦੀਆਂ ਕਿਰਨਾਂ ਇਸ ਦਿਲਾਂ ਨੂੰ ਨੂਰ ਕਰਨ ਵਾਲੇ ਸੂਰਜ ਦੇ ਸਾਹਮਣੇ ਆਈਆਂ। ਇਨ੍ਹਾਂ ਸੁੰਦਰ ਕੇਸਾਂ ਵਿੱਚੋਂ ਮੋਤੀ ਬਣ ਬਣ ਕੇ ਪਾਣੀ ਥੱਲੇ ਡਿੱਗਣਾ ਸ਼ੁਰੂ ਹੋਇਆ। ਇਸ ਸਮੇਂ ਤੇ ਪੀਰ ਬੁੱਧੂ ਸ਼ਾਹ ਆਖਲ ਹੋਤਾ ਨਮਸਕਾਰ ਕੀਤੀ। ਸਾਹਿਬ ਕਹਿੰਦੇ ਨੇ ਪੀਰ ਜੀ ਅਫਸੋਸ ਹੈ ਤੁਹਾਡੇ ਬੱਚੇ ਸ਼ਹੀਦ ਹੋ ਗਏ। ਕਹਿਣ ਲੱਗਾ ਅਫਸੋਸ ਕਾਹਦਾ ਸਫਲ ਹੋ ਗਿਆ। ਉਹ ਤੇ ਸਫਲ ਹੋਏ ਨੇ, ਪ੍ਰਵਾਨ ਹੋਏ ਨੇ, ਮੈਨੂੰ ਕੋਈ ਅਫਸੋਸ ਨਹੀਂ। ਧੰਨ ਭਾਗ ਨੇ ਕਿ ਮੈਂ ਕਸਵੱਟੀ ਤੇ ਪੂਰਾ ਉਤਰੀ ਹਾਂ। ਸਾਹਿਬਾਂ ਨੇ ਦਸਤਾਰਾ ਦੇ ਦਿੱਤਾ, ਇੱਕ ਪੁਸ਼ਾਕਾ ਦੇ ਦਿੱਤਾ, ਇੱਕ ਕਟਾਰ ਦੇ ਦਿੱਤੀ, ਹੁਕਮਨਾਮਾ ਦੇ ਦਿੱਤਾ। ਇਹ ਜਦੋਂ ਦਿੱਤਾ ਸਭ ਕੁਛ, ਕਹਿੰਦੇ ਨੇ ਕਹਿਣ ਲੱਗੇ ਕੁਛ ਹੋਰ, ਕਹਿਣ ਲੱਗਾ ਇੱਕ ਦਾਤ ਮੈਂ ਆਪ ਮੰਗ ਕੇ ਲੈਣੀ। ਤੁਹਾਡਾ ਕੰਘਾ ਜਿਸ ਵਿੱਚ ਕੁਝ ਕੇਸ ਨੇ ਇਸੇ ਤਰ੍ਹਾਂ ਹੀ ਇਹ ਬਖਸ਼ਿਸ਼ ਕਰਦੇ। ਭਾਈ ਨੰਦ ਲਾਲ ਨੂੰ ਪਤਾ ਹੈ ਕਿ ਗੁਰੂ ਪਾਤਸ਼ਾਹ ਦੇ ਕੇਸ ਕੀ ਕੀਮਤ ਰੱਖਦੇ ਨੇ। ਉਹ ਕਹਿੰਦੇ ਨੇ ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਖ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਹੇ ਯਾਰੇ ਮਾਂ। ਕੇਸਾਂ ਵਾਲਾ ਕੰਘਾ ਲੈ ਲਿਆ ਤੇ ਕਹਿਣ ਲੱਗਾ ਨਸੀਰਾਂ ਵਾਸਤੇ ਵੀ ਕੁਛ ਲੈ ਜਾਵਾਂ, ਕੀ ਚਾਹੀਦਾ ਦੱਸੋ। ਕਹਿਣ ਲੱਗਾ ਹੁਣ ਚਾਹੀਦੀ ਹੈ ਤੁਹਾਡੀ ਚਰਨ ਧੂੜ, ਜਿੱਥੇ ਚਰਨ ਟਿਕਾਏ ਨੇ ਇੱਥੋਂ ਧੂੜ ਲੈ ਲੈਂਦੀ। ਉਹਨੂੰ ਸਬਰ ਤਾਂ ਆਵੇਗਾ, ਪੁੱਤਰਾਂ ਦੀ ਸ਼ਹੀਦੀ ਸੁਣੀ ਕਿਤੇ ਘਬਰਾ ਨਾ ਜਾਏ, ਉਸ ਦੇ ਮਸਤਕ ਤੇ ਇਹ ਧੂੜ ਲਾਵਾਂਗਾ, ਸਬਰ ਆਵੇਗਾ। ਕਹਿੰਦੇ ਨੇ ਐਸਾ ਹੀ ਹੋਇਆ, ਚਰਨ ਧੂੜ ਲਈ। ਜਦੋਂ ਪੁੱਛਿਆ ਨਸੀਰਾਂ ਨੇ ਘਰ ਜਾਂਦਿਆਂ ਮੇਰੇ ਬੱਚੇ, ਕਹਿਣ ਲੱਗੇ ਆ ਵਿਖਾਵਾਂ। ਚਰਨ ਧੂੜ ਮਸਤਕ ਤੇ ਲਗਾਈ ਤੇ ਕਹਿਣ ਲੱਗੀ ਨੰਕਾਰ ਤੇਰੀ ਰਜ਼ਾ ਵਿਚ ਮੈਂ ਰਾਜੀ, ਬੜੇ ਚੰਗੇ ਟਿਕਾਣੇ ਪਹੁੰਚੇ। ਉਸ ਥਾਂ ਤੇ ਜਾ ਪਹੁੰਚੇ ਜਿੱਥੇ ਵੱਡੇ ਵੱਡੇ ਮਹਾਂਪੁਰਸ਼ ਬੜੀ ਕਰਨੀ ਨਾਲ ਕਮਾਈ ਨਾਲ ਜਾ ਕੇ ਪਹੁੰਚਦੇ ਨੇ। ਗੁਰੂ ਦੀ ਚਰਨ ਧੂੜ ਵਿਚ ਇਹ ਬਰਕਤ ਹੈ, ਸਿੱਖਾਂ ਦੀ ਚਰਨ ਧੂੜ ਵਿਚ ਕੀ ਹੈ? ਭਾਈ ਨੰਦ ਲਾਲ ਜੀ ਕਹਿੰਦੇ ਨੇ ਮੁਸ਼ਤੇ ਖਾਕੇ ਦਰ ਗਏ ਓ ਕੀਮੀਆਂ ਘਰ ਮੇਂ ਕੁਨਦ, ਹਰ ਗਦਾਰਾ ਬਾਦਸ਼ਾਹੇ ਹਫਤੋ ਕਿਸ਼ਵਰ ਮੇਂ ਕੁਨਦ। ਹੇ ਪਾਤਸ਼ਾਹ, ਜਿੱਥੋਂ ਤੁਹਾਡੇ ਸਿੱਖ ਲੰਘਦੇ ਨੇ ਤੁਹਾਡੇ ਦਰ ਨੂੰ, ਉਸ ਥਾਂ ਦੀ ਚਰਨ ਧੂੜ ਮਿਲ ਜਾਏ, ਇੱਕ ਮੁੱਠ ਖਾਕ ਦੀ ਮਿਲ ਜਾਏ ਤੇ ਮੈਂ ਸਮਝਦਾ ਸੱਤਾਂ ਵਲੈਤਾਂ ਦੀ ਬਾਦਸ਼ਾਹੀ ਮਿਲ ਗਈ। ਇਸ ਚਰਨ ਧੂੜ ਵਿਚ ਇੰਨੀ ਬਰਕਤ ਹੈ। ਪਰ ਜਿਸ ਸਿੱਖ ਦੀ ਚਰਨ ਧੂੜ ਦੀ ਗੱਲ ਕੀਤੀ ਉਹ ਸਿੱਖ ਕੈਸਾ ਚਾਹੀਦਾ? ਗੌੜੀ ਰਾਗ ਵਿਚ ਧੰਨ ਗੁਰੂ ਰਾਮਦਾਸ ਦੀ ਉਚਾਰਨ ਕੀਤੀ ਹੋਈ ਵਾਰ ਹੈ, ਗੌੜੀ ਕੀ ਵਾਰ ਮਹਿਲਾ ਚੌਥਾ। ਉਸ ਵਿਚ ਇਕ ਸਲੋਕ ਵਿਚ ਸਿੱਖ ਦਾ ਕਰੈਕਟਰ, ਸਿੱਖ ਦਾ ਨਿਤ ਕਰਮ ਸਾਹਿਬਾਂ ਨੇ ਲਿਖਿਆ। ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕਾ ਉਠ ਹਰ ਨਾਮ ਤੇ ਆਵਾ। ਜੋ ਗੁਰੂ ਦਾ, ਸਤਿਗੁਰੂ ਦਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ, ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ, ਕਹਿਣ ਨਾਲ ਤੇ ਗੱਲ ਨਹੀਂ ਨਾ ਬਣ ਗਈ, ਉਹ ਕਰੇ ਕੀ? ਕਹਿੰਦੇ ਨੇ ਸਵੇਰੇ ਉੱਠੇ ਤੇ ਉੱਠ ਕੇ ਹਰੀ ਦਾ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਸਵੇਰੇ ਉੱਠ ਕੇ ਉਦਮ ਨਾਲ ਉੱਠੇ, ਪ੍ਰਭਾਤ ਵੇਲੇ ਉੱਠੇ, ਕਹਿੰਦੇ ਨੇ ਇਸ਼ਨਾਨ ਕਰੇ। ਪਹਿਲਾਂ ਤਨ ਦਾ ਇੱਕ ਇਸ਼ਨਾਨ ਹੋ ਗਿਆ, ਫਿਰ ਅੰਮ੍ਰਿਤ ਦੇ ਸਰੋਵਰ ਵਿਚ ਵੀ ਇਸ਼ਨਾਨ ਕਰਨ। ਕੋਈ ਸੱਜਣਾ ਦਾ ਇਹ ਕਿੰਤੂ ਹੈ ਕਿ ਸਿੱਖ ਅੰਮ੍ਰਿਤ ਵੇਲੇ ਬੈਠਾ ਹੋਇਆ, ਜਿਹੜਾ ਦੂਰ ਬੈਠਾ ਕਿਵੇਂ ਅੰਮ੍ਰਿਤਸਰ ਜਾ ਕੇ ਨਹਾ ਕੇ ਆਵੇ? ਪਹਿਲੀ ਗੱਲ ਤੇ ਸਮਝ ਲੈਣੀ ਕਿ ਉਸ ਅੰਮ੍ਰਿਤਸਰ ਦੀ ਵੀ ਬਹੁਤ ਵੱਡੀ ਮਹਾਨਤਾ। ਸਿੱਖੀ ਤੇ ਅੰਮ੍ਰਿਤਸਰ ਆਪਸ ਵਿਚ ਟੁੱਟ ਨਹੀਂ ਸਕਦੇ, ਜੇ ਟੁੱਟ ਗਏ ਤੇ ਆਪਣੀ ਜਥੇਬੰਦੀ ਤੋਂ ਦੂਰ ਹੋ ਜਾਵਾਂਗੇ। ਉਸ ਅੰਮ੍ਰਿਤਸਰ ਦਾ ਨਾਂ ਨਿਤ ਅਰਦਾਸ ਵਿਚ ਲੈਂਦੇ ਹਾਂ ਕਿ ਸਿੱਖਾਂ ਨੂੰ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੀ ਦਾਤ ਬਖਸ਼ੋ ਪਾਤਸ਼ਾਹ। ਬਹੁਤ ਮਹਾਨਤਾ ਹੈ ਉਸ ਪਾਵਨ ਅਸਥਾਨ ਦੀ। ਸਿੱਖਾਂ ਨੇ ਆਪਣਾ ਖੂਨ ਰੋੜ ਕੇ ਵੀ ਉਸ ਥਾਂ ਦੀ ਪਵਿੱਤਰਤਾ ਕਾਇਮ ਰੱਖੀ। ਬਹੁਤ ਮਹਾਨਤਾ ਹੈ ਉਸ ਅਸਥਾਨ ਦੀ। ਬਾਬਾ ਬੁੱਢਾ ਜੀ ਨੇ ਉਥੇ ਬੈਠ ਕੇ ਸੇਵਾ ਕਰਵਾਈ, ਗੁਰੂ ਅਰਜਨ ਦੇਵ ਖੁਦ ਉਥੇ ਬੈਠ ਕੇ ਕੀਰਤਨ ਕਰਦੇ ਰਹੇ। ਉਸ ਪਾਵਨ ਅਸਥਾਨ ਤੇ ਜੋ ਜੋ ਹੋਇਆ ਇਤਿਹਾਸ ਪੜ੍ਹੀਏ, ਸਿੱਖ ਕੌਮ ਦਾ ਬਹੁਤ ਵੱਡਾ ਇਤਿਹਾਸ ਅੰਮ੍ਰਿਤਸਰ ਨਾਲ ਜੁੜਿਆ ਪਏ। ਜਦੋਂ ਅਹਿਮਦ ਸ਼ਾਹ ਅਬਦਾਲੀ ਹਰਿਮੰਦਰ ਸਾਹਿਬ ਦੀਆਂ ਨੀਹਾਂ ਚ ਬਰੂਦ ਭਰ ਕੇ ਉਡਾਉਣ ਲੱਗਾ ਤੇ ਇਕ ਗੱਲ ਉਹਨੇ ਕਹੀ, ਕਹਿਣ ਲੱਗਾ ਮੈਂ ਇਹ ਸਿੱਖਾਂ ਦੇ ਜੀਵਨ ਦੇ ਸੋਮੇ ਨੂੰ ਬੰਦ ਕਰ ਦਿਆਂਗਾ। ਉਹਨੂੰ ਕੌਣ ਸਮਝਾਵੇ? ਕਿ ਰਾਜਿਆਂ ਦੀਆਂ ਰੱਖੀਆਂ ਨੀਹਾਂ ਤੇ ਫਕੀਰ ਉਖਾੜ ਕੇ ਸੁੱਟ ਦਿੰਦੇ ਨੇ, ਪਰ ਫਕੀਰਾਂ ਦੀਆਂ ਨੀਹਾਂ ਰਾਜਿਆਂ ਕੋਲੋਂ ਕਦੀ ਨਹੀਂ ਉਦੇੜੀਆਂ ਗਈਆਂ। ਇਸ ਮੰਦਰ ਦੀ ਨੀਂਹ ਰਖਾਉਣ ਵਾਲੇ ਧੰਨ ਗੁਰੂ ਅਰਜਨ ਦੇਵ ਤੇ ਰੱਖਣ ਵਾਲਾ ਮੀਆਂ ਮੀਰ ਇੱਕ ਮੁਸਲਮਾਨ ਕੋਲੋਂ ਹੀ ਤੇ ਰਖਾ ਦਿੱਤੀ। ਅੰਮ੍ਰਿਤਸਰ ਦਾ ਨਾਂ ਲੈਂਦਿਆਂ ਹੀ ਸਾਡਾ ਮਨ ਸਾਂਝੀ ਵਾਲਤਾ ਨਾਲ ਭਰ ਜਾਂਦਾ। ਜਿਸ ਧਰਮ ਮੰਦਰ ਦੀ ਨੀਂਹ ਇੱਕ ਦੂਸਰੇ ਮਜ਼ਹਬ ਵਾਲੇ ਬੰਦੇ ਕੋਲੋਂ ਰਖਾਈ ਹੋਵੇ, ਮੈਂ ਸਮਝਦਾ ਉਸ ਧਰਮ ਨੂੰ ਮੰਨਣ ਵਾਲੇ ਦੇ ਮਨ ਚ ਨਫ਼ਰਤ ਹੋ ਹੀ ਨਹੀਂ ਸਕਦੀ। ਉਹ ਤੇ ਸਾਰਿਆਂ ਦਾ ਸਾਂਝਾ ਹੋਵੇਗਾ, ਉਹ ਸਾਰਿਆਂ ਨੂੰ ਆਪਣੇ ਹਿਰਦੇ ਵਿਚ ਥਾਂ ਦੇ ਸਕੇਗਾ, ਉਥੇ ਦਾ ਇਸ਼ਨਾਨ ਬਹੁਤ ਵੱਡੀ ਮਹਾਨਤਾ ਰੱਖਦਾ। ਹਾਂ, ਪਰ ਜਿਹੜਾ ਦੂਰ ਬੈਠਾ ਉਹਦੇ ਲਈ ਵੀ ਪ੍ਰਬੰਧ ਕੀਤਾ। ਅਰਦਾਸ ਵਿਚ ਨਿੱਤ ਇਕ ਸ਼ਬਦ ਕਹਿੰਦੇ ਹੋ ਕਿ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਤੁਸੀਂ ਇੱਥੇ ਬੈਠੇ ਹੀ ਧਿਆਨ ਨਾਲ ਅੰਮ੍ਰਿਤਸਰ ਦਾ ਇਸ਼ਨਾਨ ਕਰਦੇ ਹੋ, ਧਿਆਨ ਨਾਲ ਹੀ ਹੇਮਕੁੰਡ ਸਾਹਿਬ ਦਾ ਇਸ਼ਨਾਨ ਕਰਦੇ ਹੋ, ਧਿਆਨ ਨਾਲ ਹੀ ਹਜ਼ੂਰ ਸਾਹਿਬ ਦਾ ਇਸ਼ਨਾਨ ਕਰਦੇ ਹੋ। ਮੈਂ ਸਮਝਦਾ ਸਰੀਰਕ ਇਸ਼ਨਾਨ ਨਾਲੋਂ ਧਿਆਨ ਦਾ ਇਸ਼ਨਾਨ ਬਹੁਤ ਵੱਡਾ ਇਸ਼ਨਾਨ ਹੈ। ਸਾਹਿਬਾਂ ਕਿੰਨਾ ਸੁੰਦਰ ਕਿਹਾ, ਮਨ ਮੈਲ ਹੈ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਮਨ ਮੈਲਾ ਰਹਿ ਜਾਏ, ਧਿਆਨ ਦਾ ਇਸ਼ਨਾਨ ਹੋਵੇ ਹੀ ਨਾ, ਤੇ ਮੇਰਾ ਤਨ ਧੋਤਿਆਂ ਤੇ ਗੱਲ ਨੀ ਬਣਨੀ। ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੈਂਢਕ ਨਾਵੇ, ਜੈਸੇ ਮੈਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ। ਤਨ ਦਾ ਇਸ਼ਨਾਨ ਪ੍ਰੇਰਨਾ ਦੇ ਰਿਹਾ ਸੀ ਕਿ ਬਾਣੀ ਪੜ੍ਹ। ਮੇਰਾ ਵਿਸ਼ਵਾਸ ਹੈ ਗੁਰੂ ਨੇ ਸਾਡੇ ਤੇ ਬੜੀ ਮਿਹਰ ਕੀਤੀ, ਕਿਰਪਾ ਕੀਤੀ। ਉਨ੍ਹਾਂ ਨੇ ਥਾਂ ਥਾਂ ਤੇ ਤੁਹਾਨੂੰ ਅੰਮ੍ਰਿਤ ਸਰੋਵਰ ਬਣਾ ਦਿੱਤਾ, ਫਿਰ ਵੀ ਉਸ ਕੇਂਦਰੀ ਸਥਾਨ ਨੂੰ ਭੁੱਲਣਾ ਨਹੀਂ। ਉਨ੍ਹਾਂ ਨੇ ਕਿਹਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਜਿਸ ਥਾਂ ਤੇ ਸਾਧ ਸੰਗਤ ਆ ਕੇ ਬੈਠੇ, ਇਹ ਬੈਕੁੰਠ ਧਾਮ ਬਣ ਗਿਆ, ਉਹ ਅੰਮ੍ਰਿਤ ਦਾ ਸੋਮਾ ਬਣ ਗਿਆ। ਤਹਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਜਿੱਥੇ ਗੁਰੂ ਬਹਿ ਗਿਆ ਉਹ ਅੰਮ੍ਰਿਤ ਦਾ ਸਰੋਵਰ ਹੈ। ਕੁਛ ਪੰਕਤੀਆਂ ਤੁਹਾਡੇ ਸਾਹਮਣੇ ਕਹਾਂ ਤਾਂ ਕਿ ਗੱਲ ਬਿਲਕੁਲ ਸਪਸ਼ਟ ਹੋ ਜਾਏ। ਆਪਣੀਆਂ ਦਲੀਲਾਂ ਨਹੀਂ ਮੈਂ ਦੇ ਰਿਹਾ, ਬਾਣੀ ਦਾ ਵਿਚਾਰ ਤੁਹਾਡੇ ਸਾਹਮਣੇ ਰੱਖ ਰਿਹਾ। ਅੰਮ੍ਰਿਤ ਸਰ ਸਤ ਗੁਰ ਸਤ ਵਾਦੀ, ਜਿਤ ਨਾਤਾ ਕੌਆ ਹੰਸ ਹੋਏ। ਅੰਮ੍ਰਿਤ ਸਰ ਕੀ ਹੈ? ਸਤਿਗੁਰੂ। ਜੇ ਸਤਿਗੁਰੂ ਉਥੇ ਨਾ ਬੈਠਦੇ ਤੇ ਅੰਮ੍ਰਿਤਸਰ ਕਿੱਥੋਂ ਬਣ ਜਾਂਦਾ? ਅੰਮ੍ਰਿਤਸਰ ਤਾਂ ਬਣਿਆ ਕਿ ਗੁਰੂ ਉਥੇ ਜਾ ਕੇ ਬੈਠੇ ਨੇ। ਇਹਦਾ ਮਤਲਬ ਗੁਰੂ ਦੇ ਵਿੱਚੋਂ ਹੀ ਅੰਮ੍ਰਿਤਸਰ ਨਿਕਲਦਾ, ਕਿਸੇ ਥਾਂ ਦੀ ਹੋਰ ਵੱਖਰੀ ਮਹਾਨਤਾ ਨਹੀਂ। ਗੁਰੂ ਜਿਸ ਥਾਂ ਤੇ ਬੈਠਣ ਉਹ ਥਾਂ ਸੁਹਾਵਣਾ ਹੋ ਜਾਂਦਾ। ਅੰਮ੍ਰਿਤਸਰ ਸਤਿਗੁਰ ਸਤ ਵਾਦੀ, ਜਿਤ ਨਾਤਾ ਕੌਆ ਹੰਸ ਹੋਏ। ਗੁਰੂ ਸਤ ਵਾਦੀ ਹੈ ਤੇ ਅੰਮ੍ਰਿਤ ਦਾ ਸਰੋਵਰ ਹੈ। ਇਸ ਵਿਚ ਇਸ਼ਨਾਨ ਕੀਤੀਆਂ ਕਾਂ ਵਰਗੇ ਮਨ ਹੰਸ ਬਣ ਜਾਂਦੇ ਨੇ। ਇੱਕ ਤੇ ਸਾਖੀ ਵੀ ਹੈ ਨਾ, ਉਥੇ ਕਾਂ ਨਾਤੇ ਤੇ ਹੰਸ ਬਣ ਕੇ ਉੱਡਦੇ ਜਾਣ। ਦੂਸਰਾ ਇਹ ਵੀ ਪ੍ਰਭਾਵ ਲੈਣਾ ਕਿ ਸੰਗਤ ਵਿਚ ਕਾਵਾਂ ਵਰਗੇ ਬੰਦੇ ਆਉਂਦੇ ਨੇ, ਜਿਨ੍ਹਾਂ ਦੀ ਦ੍ਰਿਸ਼ਟੀ ਹੈ ਕਿ ਵਿਸ਼ਟਾ ਤੇ ਡਿੱਗਣਾ, ਪਰ ਜਦੋਂ ਸੰਗਤ ਵਿਚ ਬੈਠਦੇ ਨੇ, ਬਾਣੀ ਪੜ੍ਹਦੇ ਨੇ, ਸਤਸੰਗ ਕਰਦੇ ਨੇ, ਮਨ ਨੂੰ ਚੋਟਾਂ ਵੱਜਦੀਆਂ ਨੇ, ਫਿਰ ਹੰਸ ਵਰਗੇ ਬਣ ਕੇ ਚਲੇ ਜਾਂਦੇ ਨੇ। ਇਹ ਜੀਵਨ ਵਿਚ ਤਬਦੀਲੀ ਆਉਂਦੀ ਏ, ਘਟਨਾ ਘਟਦੀ ਹੈ। ਕੀ ਕਰਨਾ ਸਿੱਖ ਨੇ? ਜੇ ਤੇ ਅੰਮ੍ਰਿਤਸਰ ਦੇ ਨੇੜੇ ਹੈ ਨਾ, ਤੇ ਜ਼ਰੂਰ ਉਥੇ ਇਸ਼ਨਾਨ ਕਰੇ, ਭਾਗਾਂ ਤੋਂ ਬਗੈਰ ਨਹੀਂ ਮਿਲਦਾ। ਤੇ ਜੇ ਦੂਰ ਬੈਠਾ ਹੋਇਆ ਫਿਰ ਧਿਆਨ ਧਰੇ ਅੰਮ੍ਰਿਤਸਰ ਦਾ, ਫਿਰ ਆਵੇ ਸਾਧ ਸੰਗਤ ਵਿਚ, ਗੁਰੂ ਦੀ ਬਾਣੀ ਪੜੇ, ਨਿਤ ਨੇਮ ਕਰੇ, ਉਹਦਾ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਹੋ ਗਿਆ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਗੁਰੂ ਦੇ ਉਪਦੇਸ਼ ਰਾਹੀਂ ਪ੍ਰਮਾਤਮਾ ਦਾ ਨਾਮ ਜਪੇ, ਕਿਲ ਵਿਖ ਪਾਪ, ਸਾਰੇ ਕੀਤੇ ਹੋਏ ਪਾਪ ਉਹਦੇ ਉਤਰ ਜਾਂਦੇ ਨੇ, ਸਾਰੇ ਦੋਖ ਲੈ ਜਾਂਦੇ ਨੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਇੱਕ ਪੰਕਤੀ ਚ ਸਾਹਿਬ ਕਹਿੰਦੇ ਨੇ ਕਿ ਚੌਥੇ ਪੈਰ ਤੇ ਨਾਮ ਜਪ ਲਿਆ ਤੇ ਸਾਰੀ ਦਿਹਾੜੀ ਕੀ ਕਰੀਏ? ਸੱਤੀ ਪੈਰੀ ਸੱਤ ਭਲਾ, ਬਈਏ ਪੜਿਆਂ ਪਾਸ, ਬਾਣੀ ਦੇ ਵਿਦਵਾਨਾਂ ਪਾਸ ਬਈਏ, ਬਾਕੀ ਸਮਾਂ ਵੀ ਰੱਬ ਦੀ ਯਾਦ ਵਿਚ, ਸਾਡਾ ਧੰਦਾ ਵੀ ਧਰਮ ਬਣੇ। ਉਥੇ ਪਾਪ ਪੁੰਨ ਵਿਚਾਰੀਏ, ਕੂੜੇ ਘਟੇ ਰਾਸ, ਫਿਰ ਦਿਹਾੜੀ ਵੀ ਫਿਰਦਾ ਤੁਰਦਾ ਬਾਣੀ ਪੜਦਾ ਰਹਿ। ਪੁਰਾਤਨ ਕੁਛ ਨਾਮ ਅਭਿਆਸੀ ਗੁਰਮੁਖ ਗੁਰਸਿੱਖ ਮਿਲੇ ਨੇ, ਉਨ੍ਹਾਂ ਦੀ ਸੰਗਤ ਵਿਚ ਥੋੜਾ ਥੋੜਾ ਟਾਈਮ ਮਿਲਿਆ ਤੇ ਮੈਂ ਹੈਰਾਨ ਹੋਇਆ। ਸੁੱਤੇ ਸਿੱਧੀ ਉਹ ਬਾਣੀ ਦੀਆਂ ਪੰਕਤੀਆਂ ਪੜੀ ਜਾਂਦੇ ਨੇ ਹਰ ਕੰਮ ਵਿਚ। ਖਾਣ ਲੱਗਿਆਂ ਵੀ ਮੂੰਹ ਨਿਕਲ ਜਾਣਾ ਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਸਿਸ ਠਾਕਰ ਕੋ ਰਾਖ ਮਨ ਮਾਏ। ਹਰ ਥਾਂ ਤੇ ਬਾਣੀ ਦੀਆਂ ਪੰਕਤੀਆਂ ਉਨ੍ਹਾਂ ਨੂੰ ਯਾਦ ਨੇ ਔਰ ਬੋਲੀ ਜਾ ਰਹੇ ਨੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਫਿਰ ਗੁਰਬਾਣੀ ਗਾਵੈ ਕੀਰਤਨ ਕਰੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਫਿਰ ਬੈਠਦਿਆਂ ਉੱਠਦਿਆਂ ਕੰਮ ਧੰਦਾ ਕਰਦਿਆਂ ਪ੍ਰਭੂ ਦਾ ਨਾਮ ਤੇ ਆਉਂਦਾ ਰਹੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਜੋ ਸਵਾਸਾਂ ਨਾਲ ਤੇ ਗਰਾਸਾਂ ਨਾਲ, ਕਿਤਨਾ ਸੁੰਦਰ ਖਿਆਲ ਦਿੱਤਾ, ਕਹਿੰਦੇ ਨੇ ਸਵਾਸ ਲੈਂਦਿਆਂ ਵੀ ਉਹਨੂੰ ਯਾਦ ਕਰੋ। ਇੱਕ ਸਵਾਸ ਜਿਹੜਾ ਆ ਰਿਹਾ ਬਾਹਰ ਜਾ ਰਿਹਾ, ਕੋਈ ਜ਼ਰੂਰੀ ਤੇ ਨਹੀਂ ਅੰਦਰ ਆਵੇਗਾ, ਕੋਈ ਭਰੋਸਾ ਨਹੀਂ। ਇਸੇ ਲਈ ਕਿਹਾ ਸਾਸ ਸਾਸ ਸਿਮਰੋ ਗੋਬਿੰਦ, ਜਿਹੜਾ ਸਵਾਸ ਸਵਾਸ ਨਾਲ ਤੇ ਖਾਂਦਿਆਂ ਗਰਾਸਾਂ ਨਾਲ ਵੀ ਉਸ ਨੰਕਾਰ ਦਾ ਧਿਆਨ ਰੱਖਦਾ, ਉਹ ਗੁਰਸਿੱਖ ਗੁਰੂ ਦੇ ਮਨ ਨੂੰ ਪਿਆਰਾ ਲੱਗਦਾ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੇ ਉਪਦੇਸ਼ ਸੁਣਾਵੈ। ਜਿਸ ਸਿੱਖ ਤੇ ਗੁਰੂ ਦਿਆਲ ਹੁੰਦਾ, ਮੇਰਾ ਸਵਾਮੀ ਨੰਕਾਰ ਦਿਆਲ ਹੁੰਦਾ, ਗੁਰੂ ਉਪਦੇਸ਼ ਉਸ ਨੂੰ ਦਿੰਦਾ ਅਧਿਕਾਰੀ ਨੂੰ। ਭਸਮਾਸਰ ਨੂੰ ਸ਼ਿਵਜੀ ਕੜਾ ਦੇ ਬੈਠੇ ਸਨ, ਉਹ ਕਹਿਣ ਲੱਗਾ ਸ਼ਿਵਜੀ ਨੂੰ ਹੀ ਭਸਮ ਕਰਕੇ ਵੇਖਾਂ ਪਹਿਲੋਂ ਹੁੰਦਾ ਕਿ ਨਹੀਂ ਹੁੰਦਾ, ਹੱਦ ਹੋ ਗਈ। ਜਿਸ ਨੇ ਬਖਸ਼ਿਸ਼ ਦਿੱਤੀ ਉਹਦਾ ਹੀ ਬੁਰਾ। ਗੁਰੂ ਵੇਖਦੇ ਨੇ ਉਪਦੇਸ਼ ਲੈਣ ਦੇ ਯੋਗ ਵੀ ਇੱਕ ਨਹੀਂ। ਭਾਈ ਲਹਿਣੇ ਨੂੰ 7 ਸਾਲ ਸੇਵਾ ਕਰਨ ਤੋਂ ਬਾਅਦ ਦਾਤ ਮਿਲੀ, ਗੁਰੂ ਵੇਖਦੇ ਨੇ, ਗੁਰੂ ਚੰਗੀ ਤਰ੍ਹਾਂ ਪ੍ਰੀਖਿਆ ਕਰਦੇ ਨੇ ਪੂਰਾ ਉਤਰਦਾ ਕਿ ਨਹੀਂ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਕਿੰਨਾ ਦੀ ਧੂੜ ਮੱਥੇ ਨੂੰ ਲਾਉਣ ਲਈ ਕਿਹਾ? ਕਹਿੰਦੇ ਨੇ ਜੋ ਆਪ ਜਪਦੇ ਨੇ ਤੇ ਹੋਰਨਾਂ ਨੂੰ ਜਪਾਉਂਦੇ ਨੇ, ਐਸੇ ਗੁਰਸਿੱਖਾਂ ਦੀ ਧੂੜ ਸਾਹਿਬ ਕਹਿੰਦੇ ਨੇ ਮਿਲੇ। ਪੌੜੀ ਦੇ ਅਰਥ ਸਰਵਣ ਕਰੋ, ਸਮਾਪਤੀ ਕਰੀਏ। ਤੱਦਾ ਧੂੜ ਪਮੀਤ ਤੇਰੇ ਜਨੂਆ, ਤਨ ਤੇਉ ਜੇ ਰੁਚਿਆ ਮਨੂਆ। ਤੱਦਾ ਅੱਖਰ ਇੱਕ ਪ੍ਰੇਰਣਾ ਦੇ ਰਿਹਾ ਹੈ, ਕਹਿੰਦੇ ਨੇ ਇਹ ਤੱਦਾ ਸਾਨੂੰ ਕਹਿ ਰਿਹਾ, ਹੇ ਨੰਕਾਰ ਤੇਰੇ ਬੰਦਿਆਂ ਦੀ, ਤੇਰੇ ਭਗਤਾਂ ਦੀ, ਜਨਾਂ ਦੀ ਚਰਨ ਧੂੜ ਪਨੀਤ ਹੈ ਤੇ ਧਨ ਨੇ ਉਹ ਚਰਨ ਧੂੜ ਮੰਗਣ ਲਈ ਜਿਨ੍ਹਾਂ ਦੀ ਰੁਚੀ ਹੈ। ਧਨ ਨੀ ਬਾਸ਼ੈ ਸੁਰਗ ਨ ਆਸ਼ੈ, ਅਤ ਪ੍ਰੇ ਪ੍ਰੀਤ ਸਾਧ ਰਚ ਜਾ ਰਚੈ। ਉਹਨਾਂ ਨੂੰ ਆਖੀਏ ਨਾ ਧਨ ਚਾਹੀਦਾ ਕਿ ਧੂੜ, ਉਹ ਕਹਿੰਦੇ ਨੇ ਧੂੜ ਚਾਹੀਦੀ। ਧੂੜ ਮਿਲ ਗਈ ਤੇ ਧਨ ਸਫਲ ਹੋ ਜਾਏਗਾ, ਤੋ ਚਰਨ ਧੂੜ ਨਾ ਮਿਲੀ ਤੇ ਧਨ ਦੁਖਦਾਈ ਹੋਵੇਗਾ। ਧਨ ਵੀ ਨੀ ਚਾਹੁੰਦੇ, ਸੁਰਗ ਵੀ ਨੀ ਚਾਹੁੰਦੇ, ਉਹ ਕੀ ਚਾਹੁੰਦੇ ਨੇ? ਕਹਿੰਦੇ ਨੇ ਗੁਰਮੁਖਾਂ ਦੀ ਚਰਨ ਧੂੜ ਨਾਲ ਉਹਨਾਂ ਨੂੰ ਬੜਾ ਪਿਆਰ ਬਣਿਆ। ਤੰਦੇ ਕਹਾਂ ਵਿਆਪੈ ਤਾਹੂੰ, ਜੋ ਏਕ ਛਾੜਿਆਂ ਕਤੇ ਨਾ ਜਾਓ। ਉਹਨਾਂ ਤੇ ਧੰਦਾ ਕਿਵੇਂ ਜ਼ੋਰ ਪਾ ਸਕਦਾ ਜੋ ਇੱਕ ਨੂੰ ਛੱਡ ਕੇ ਦੂਸਰੇ ਪਾਸੇ ਜਾਂਦੇ ਹੀ ਨਹੀਂ। ਜੰਕ ਹੀਏ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ। ਸਮਾਪਤੀ ਇੱਥੇ ਇੱਕ ਬੇਨਤੀ ਕਰਕੇ, ਜਿਸ ਤੇ ਹਿਰਦੇ ਵਿੱਚ ਪ੍ਰਭੂ ਨੇ ਆਪਣਾ ਨਾਮ ਦੇ ਦਿੱਤਾ, ਕਹਿੰਦੇ ਨੇ ਜਿਹਨੂੰ ਮਿਲਿਆ ਰੱਬ ਯਾਦ ਆ, ਜਿਸ ਤੇ ਹਿਰਦੇ ਵਿੱਚ ਨਾਮ ਵਸਿਆ ਉਹ ਭਗਵਾਨ ਦਾ ਸਾਧੂ ਹੈ, ਉਹ ਹੈ ਅਸਲ ਸੰਤ। ਜਿਸ ਦੀ ਚਰਨ ਧੂੜ ਵੀ ਪਵਿੱਤਰ ਹੋਈ ਹੋਵੇ, ਖਾਕ ਨੂੰ ਜਿੱਥੇ ਪੈਰ ਲੱਗਣ ਉਹ ਖਾਕ ਹੀ ਪਵਿੱਤਰ ਹੋ ਜਾਵੇ। ਗੁਰਦੇਵ ਜੀ ਕਹਿੰਦੇ ਨੇ ਐਸੀ ਚਰਨ ਧੂੜ ਨਿਸਤਾਰਾ ਕਰਦੀ ਹੈ, ਜਦੋਂ ਚਰਨ ਧੂੜ ਮੱਥੇ ਨੂੰ ਲਾਈਏ ਹੰਕਾਰ ਮੁੱਕ ਜਾਂਦਾ, ਹਉਮੈ ਚਲੀ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ, ਫਿਰ ਨਾਮ ਦਾ ਵਾਸਾ ਹਿਰਦੇ ਵਿੱਚ ਟਿਕਦਾ। ਸਮਾਪਤੀ ਇੱਥੇ, ਭੁੱਲਾਂ ਦੀ ਖਿਮਾ। ਗੁਰੂ ਪਾਤਸ਼ਾਹ ਦੀ ਮਤ ਅਨੁਸਾਰ ਕੋਈ ਸੁਣਿਆ ਹੋਵੇ ਜ਼ਰੂਰ ਹਿਰਦੇ ਚ ਧਾਰਨ ਕਰਨਾ।

जब लग खालसा रहे न्यारा तब लग तेज दियो मैं सारा।

ਪੁਕਾਰ ਤੇ ਤਰਲਿਆਂ ਤੋਂ ਬਿਨਾਂ ਹੋਰ ਪੱਲੇ ਕੀ ਪੈਂਦਾ। ਮਾਲਕ ਤੋਂ ਵਿਛੜਿਆਂ ਦੇ ਪੱਲੇ ਹੋਰ ਕੁਛ ਨਹੀਂ, ਕੂਕ ਪੁਕਾਰ ਪਰੇਸ਼ਾਨੀ ਦੇ ਤਰਲਿਆਂ ਤੋਂ ਬਿਨਾਂ ਹੋਰ ਕੁਛ ਨਹੀਂ। ਤੇ ਇਹ ਕੋਈ ਬੰਦਾ ਕਵੇ ਕਿ ਧੁਰੋਂ ਡਿੱਗੀ ਹੋਈ ਆਫ਼ਤ ਹੈ, ਐਸੀ ਗੱਲ ਨਹੀਂ। ਸਾਹਿਬ ਕਹਿੰਦੇ ਨੇ ਮੇਰੇ ਆਪਣੇ ਕਰਮਾਂ ਕਰਕੇ ਹੀ ਇਹ ਕੁਝ ਮੇਰੇ ਪੱਲੇ ਪਿਆ। ਮਾਲਕ ਨੂੰ ਭਾ ਜਾਣ ਵਾਸਤੇ ਮੇਰੇ ਪੱਲੇ ਗੱਲ ਹੀ ਕੋਈ ਨਹੀਂ। ਉਹਦੇ ਦਰ ਤੇ ਪ੍ਰਵਾਨ ਹੋਣ ਵਾਲੀ ਮੇਰੇ ਕੋਲ ਕੋਈ ਚੰਗਿਆਈ ਹੁੰਦੀ ਤਾਂ ਮੇਰੀ ਇਹ ਹਾਲਤ ਕਿਉਂ ਹੁੰਦੀ। ਮਨ ਕੁਚੱਜੀ ਮੈਨੂੰ ਚੱਜ ਕੋਈ ਨਹੀਂ। ਅਮਾਮਨ ਡੋਸ਼ੜੇ ਚੱਜ ਹੈ ਕੋਈ ਨਹੀਂ ਤੇ ਦੋਸ਼ਾਂ ਦਾ ਅੰਤ ਕੋਈ ਨਹੀਂ। ਗਲਤੀਆਂ ਭੁੱਲਾਂ ਤੇ ਕਮੀਆਂ ਦਾ ਅੰਤ ਕੋਈ ਨਹੀਂ। ਅਮਾਉਂਦੇ ਦੋਸ਼ ਮੇਰੇ ਜੀਵਨ ਵਿੱਚ ਨੇ, ਅਮਾਮਨ ਡੋਸ਼ੜੇ ਹੋਂ ਕਹੋ ਸ਼ੋ ਰਾਵਣ ਜਾਉਂ ਜੀਓ। ਮੈਂ ਕਿਵੇਂ ਮਾਲਕ ਨਾਲ ਮੇਲ ਕਰ ਸਕਾਂ? ਪਤੀ ਪਰਮੇਸ਼ਵਰ ਨਾਲ ਮੇਰੀ ਸਾਂਝ ਕਿਵੇਂ ਬਣੇ? ਇੱਕ ਤੂੰ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਉਂ ਜੀਓ। ਮੇਰੇ ਨਾਲੋਂ ਚੰਗੇ ਚੰਗੇ ਗੁਣਾਂ ਵਾਲੇ, ਚੰਗੇ ਚੰਗੇ ਸੁਚੱਜ ਵਾਲੇ, ਚੰਗੀ ਚੰਗੀ ਕਰਨੀ ਵਾਲੇ ਕਿੰਨੇ ਬੈਠੇ ਨੇ। ਕੌਣ ਮੇਰੇ ਵੱਲ ਨਿਗਾਹ ਕਰੇ?

ਸ਼ੌਹਰਾ ਵੇ ਆ ਜਿਨ੍ਹਾਂ ਨੇ ਪਤੀ ਦਾ ਪਿਆਰ ਪ੍ਰਾਪਤ ਕੀਤਾ, ਜਿਨ੍ਹਾਂ ਨੇ ਮਾਲਕ ਦੀ ਖੁਸ਼ੀ ਪ੍ਰਾਪਤ ਕੀਤੀ। ਸੇ ਅੰਬੀ ਛਾਵੜੀ ਇਹ ਜੀ ਉਹ ਅੰਬਾਂ ਦੀ ਛਾਵੇਂ ਬੈਠੀਆਂ ਖੁਸ਼ੀਆਂ ਬਣਦੀਆਂ ਨੇ। ਪਤੀ ਪਿਆਰ ਦੇ ਆਨੰਦ ਵਿੱਚ ਮਗਨ ਨੇ, ਜੀਵਨ ਦਾ ਰਸ ਲੈ ਰਹੀਆਂ ਨੇ। ਸੇ ਗੁਣ ਮੰਝ ਨਾਵਣੀ ਉਹ ਗੁਣ ਮੇਰੇ ਵਿੱਚ ਨਹੀਂ। ਹਉ ਕਹਿ ਜੀ ਦੋਸ਼ ਧਰਿਓ ਜੀਓ, ਮੈਂ ਕਿਹਦੇ ਤੇ ਦੋਸ਼ ਦੇਵਾਂ, ਕਿਸ ਨੂੰ ਆਖਾਂ ਮਾੜਾ ਕਿ ਮੇਰੀ ਇਹ ਹਾਲਤ ਕਿਸ ਨੇ ਕੀਤੀ। ਆਮ ਤੌਰ ਤੇ ਮਨਮੁੱਖ ਦੀ ਇਹ ਦਸ਼ਾ ਹੈ ਕਿ ਉਹ ਜੋ ਵੀ ਕਰਦਾ ਹੈ ਨਾ, ਉਹਦੇ ਸਾਹਮਣੇ ਫਿਰ ਜੋ ਕੁਝ ਨਤੀਜਾ ਆਉਂਦਾ ਹੈ ਉਹ ਆਲੇ ਦੁਆਲੇ ਤੇ ਦੋਸ਼ ਲੱਭਦਾ। ਕਿਸੇ ਹੋਰ ਦੇ ਕਾਰਨ ਕਰਕੇ ਮੇਰੇ ਤੇ ਆਫ਼ਤ ਆਈ ਹੈ, ਵਿਪਤਾ ਆਈ ਹੈ, ਮੇਰੀ ਬੇਰਸੀ ਹੋਈ ਹੈ, ਆਪਣੇ ਦੋਸ਼ ਨਹੀਂ ਦੇਖਦਾ। ਹਾਲਾਂਕਿ ਪਾਵਨ ਬਾਣੀ ਵਿੱਚ ਬੜਾ ਸਪਸ਼ਟ ਕਿਹਾ ਗਿਆ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਣਾ। ਔਰ ਆਪਣੇ ਦੋਸ਼ਾਂ ਵੱਲ ਝਾਤ ਮਾਰ ਲੈਣੀ ਵੀ ਬੜੀ ਵੱਡੀ ਗੁਰਮੁਖਤਾਈ। ਦੋਸ਼ ਹੁੰਦਿਆਂ ਹੋਇਆ, ਗੁਨਾਹ ਹੁੰਦਿਆਂ ਹੋਇਆ, ਗਲਤੀਆਂ ਹੁੰਦਿਆਂ ਹੋਇਆ, ਇਹਨਾਂ ਤੇ ਨਿਗਾਹ ਮਾਰ ਲੈਣੀ ਹੀ ਬੜੀ ਵੱਡੀ ਗੱਲ ਹੈ, ਜਿਹੜਾ ਆਪਣੀਆਂ ਗਲਤੀਆਂ ਵੱਲ ਨਾ ਵੇਖੇ। ਤੇ ਆਪਣੇ ਅੱਗੇ ਆਏ ਹੋਏ ਨਤੀਜਿਆਂ ਤੋਂ ਵੀ ਉਹ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕਰੇ, ਉਹ ਬੰਦਾ ਕਦੇ ਠੀਕ ਰਾਹ ਤੇ ਨਹੀਂ ਤੁਰ ਸਕਦਾ। ਦੂਜਿਆਂ ਚ ਦੋਸ਼ ਕੱਢਣ ਵਾਲਾ ਬੰਦਾ ਕਦੇ ਆਪ ਠੀਕ ਨਹੀਂ ਹੋ ਸਕਦਾ। ਸ਼ੁੱਧ ਪਵਿੱਤਰ ਤੇ ਨਿਰਮਲਤਾ ਉਹ ਹੋਵੇਗਾ ਜੋ ਆਪਣੇ ਦੋਸ਼ ਲੱਭਣ ਦਾ ਯਤਨ ਕਰੇ। ਇੱਥੇ ਆਪਣੇ ਦੋਸ਼ ਲੱਭਣ ਦੀ ਗੱਲ ਮਾਰੇ ਸੱਚੇ ਪਾਤਸ਼ਾਹ ਨੇ ਸ਼ਬਦ ਦੁਆਰਾ ਸਾਨੂੰ ਪ੍ਰੇਰਣਾ ਬਖਸ਼ ਕੀਤੀ। ਹਉ ਕਹਿ ਜੀ ਦੋਸ਼ ਧਰਿਓ ਜੀ, ਮੇਰੇ ਆਪਣੇ ਇੰਨੇ ਦੋਸ਼ ਨੇ, ਮੈਂ ਕਿਸੇ ਨੂੰ ਕਾਹਦਾ ਦੋਸ਼ ਦੇ, ਮੇਰੇ ਵਿੱਚ ਉਹ ਗੁਣ ਨਹੀਂ ਹਨ।

ਸੁਚੱਜੀ ਹੋ ਜਾਣ ਦਾ ਢੰਗ ਵੀ ਇਹ ਹੈ, ਕੁਚੱਜ ਨੂੰ ਜੀਵਨ ਚੋਂ ਕੱਢਣ ਦਾ ਤਰੀਕਾ ਵੀ ਇਹੀ ਹੈ। ਤੇਰੇ ਗੁਣਾਂ ਦਾ ਵਰਣਨ ਕਰਾਂ, ਕਿਆ ਗੁਣ ਤੇਰੇ ਵਿਥਰਾ, ਤੇਰੇ ਗੁਣਾਂ ਦਾ ਵਿਸਥਾਰ ਕੀ ਕੀ ਕਰਾਂ। ਹੋ ਕਿਆ ਕਿਆ ਕਿੰਨਾ ਤੇਰਾ ਨਾਮ ਜੀ, ਉਹ ਕਿਹੜੇ ਕਿਹੜੇ ਤੇਰੇ ਨਾਂ ਲਾਵਾਂ ਏ। ਇੱਕ ਤਟੋਲ ਨਾ ਅੰਬੜਾਂ ਹੋ ਸਦ ਕੁਰਬਾਣੇ ਤੇਰੇ ਜਾਉ ਜੀਓ, ਮੈਥੋਂ ਤਾਂ ਇੱਕ ਕਦਮ ਵੀ ਤੇਰੇ ਨਾਲ ਤੇਰੇ ਵੱਲ ਤੁਰਿਆ ਨਹੀਂ ਜਾਂਦਾ, ਤੇਰੇ ਮਾਰਗ ਤੇ ਮੈਥੋਂ ਜ਼ਰਾ ਜਿੰਨਾ ਵੀ ਤੁਰਿਆ ਨਹੀਂ ਜਾਂਦਾ। ਤੇ ਅੜ ਕਿੱਥੇ ਗਿਆ ਇਹ ਕੰਮ, ਇਹ ਰੁਕਿਆ ਕਿਉਂ ਇਹ ਕੰਮ। ਉਹ ਮਹਾਰਾਜ ਨੇ ਕਾਰਨ ਬੜਾ ਪਿਆਰਾ ਦੱਸਿਆ। ਸਾਹਿਬ ਕਹਿੰਦੇ ਨੇ, ਸੋਇਨਾ ਰੁਪਾ ਰੰਗੋਲਾ ਮੋਤੀ ਤੈ ਮਾਣਿਕ ਜੀ, ਸੋਨਾ ਦਿੱਤਾ ਤੂੰ, ਚਾਂਦੀ ਬਖਸ਼ੀ ਤੂੰ, ਮੋਤੀ ਤੇ ਮਾਣਕ ਦਿੱਤੇ ਤੂੰ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀ, ਦਾਤ ਪਿਆਰੀ ਵਿਸਰਿਆ ਦਾਤਾਰਾ। ਜਿਸਨੇ ਵਸਤੂਆਂ ਪਦਾਰਥ ਤੇ ਖੁਸ਼ੀਆਂ ਬਖਸ਼ੀਆਂ ਉਹਨੂੰ ਭੁੱਲ ਕੇ ਮੈਂ ਪਦਾਰਥਾਂ ਚ ਪਰਚ ਗਈ, ਬਖਸ਼ੀਆਂ ਜਾਂ ਦਾਤਾਂ ਚ ਮੇਰਾ ਮਨ ਲੱਗ ਗਿਆ, ਦਾਤਾ ਵਿਸਰ ਗਈ। ਤੇ ਫਿਰ ਕਈ ਵਾਰੀ ਐਸਾ ਵੀ ਹੋਇਆ, ਦਾਤਾਂ ਵੱਲ ਨਿਗਾਹ ਰੱਖਣ ਵਾਲੇ ਬੰਦੇ ਜਿਨ੍ਹਾਂ ਕੇਵਲ ਦਾਤਾਂ ਹੀ ਵੇਖੀਆਂ, ਉਹ ਐਸੀਆਂ ਟੁੱਚਰਾਂ ਵੀ ਡਾਉਂਦੇ ਨੇ। ਉਹ ਕਹਿੰਦੇ ਨੇ, ਜਿਨ੍ਹਾਂ ਨੇ ਭਗਤੀ ਕੋਈ ਨਹੀਂ ਕੀਤੀ, ਕੋਈ ਨਿਤਨੇਮ ਨਹੀਂ ਕੀਤਾ, ਕੋਈ ਅੰਮ੍ਰਿਤ ਵੇਲੇ ਨਹੀਂ ਉੱਠੇ, ਕੋਈ ਸਿੱਖੀ ਨਹੀਂ ਕਮਾਈ, ਕੋਈ ਗੁਰੂ ਦੀ ਗੱਲ ਨਹੀਂ ਮੰਨੀ, ਕੋਈ ਪ੍ਰਭੂ ਪਿਆਰ ਦੀ ਗੱਲ ਨਹੀਂ ਕੀਤੀ, ਕੋਈ ਸੇਵਾ ਨਹੀਂ ਕੀਤੀ, ਕੋਈ ਪਰਉਪਕਾਰ ਨਹੀਂ ਕੀਤਾ, ਕੋਈ ਸਿਮਰਨ ਨਹੀਂ ਕੀਤਾ, ਉਹਨਾਂ ਦੀਆਂ ਕਹਿੰਦੇ ਨੇ ਚੜ੍ਹਦੀਆਂ ਕਲਾਂ ਨੇ। ਕਹਿੰਦੇ ਨੇ, ਨਾ ਉਹਨਾਂ ਨੂੰ ਪਦਾਰਥ ਦਾ ਘਾਟਾ ਹੈ, ਨਾ ਉਹਨਾਂ ਨੂੰ ਕੋਈ ਦੁੱਖ ਆਉਂਦਾ ਹੈ, ਨਾ ਕੋਈ ਉਹਨਾਂ ਨੂੰ ਪਰੇਸ਼ਾਨੀ ਹੈ, ਕੁਝ ਵੀ ਤਾਂ ਨਹੀਂ ਹੁੰਦਾ, ਚੰਗੇ ਭਲੇ ਨੇ। ਤੇ ਕਹਿੰਦੇ ਨੇ, ਜਿਹੜੇ ਭਗਤੀ ਕਰਨ ਵਾਲੇ, ਨਾਮ ਲੈਣ ਵਾਲੇ, ਸੇਵਾ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਉਹ ਹੌਕੇ ਭਰਦੇ ਵੇਖੀਦੇ ਨੇ, ਉਹ ਦੁਖੀ ਵੇਖੀਦੇ ਨੇ, ਇਹ ਬਿਲਕੁਲ ਟੁੱਚਾ ਹੈ। ਸੰਸਾਰ ਤੇ ਜਿਹੜੇ ਲੋਕ ਪਦਾਰਥਕ ਪੱਧਰ ਤੋਂ ਬਹੁਤ ਸੁਖੀ ਨਜ਼ਰ ਆਉਂਦੇ ਨੇ, ਜਿਨ੍ਹਾਂ ਕੋਲ ਪਦਾਰਥ ਬਹੁਤ ਹੈ ਧਿਆਨ ਦੇਣਾ, ਉਹਨਾਂ ਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਉਹ ਜਿਹੜੇ ਪਦਾਰਥ ਪ੍ਰਾਪਤ ਕਰਕੇ ਹਰ ਵਸਤੂ ਦੀ ਪ੍ਰਾਪਤੀ ਬਾਅਦ ਨਿਰੰਕਾਰ ਦਾ ਸ਼ੁਕਰਾਨਾ ਕਰਦੇ ਨੇ ਕਿ ਮਾਲਕ ਇਹ ਵੀ ਤੇਰੀ ਦਾਤ, ਇਹ ਵੀ ਤੇਰੀ ਦਾਤ, ਉਹਨਾਂ ਨੂੰ ਉਹੀ ਪਦਾਰਥ ਬੜਾ ਸੁਖਦਾਈ ਬਣਿਆ ਰਹਿੰਦਾ। ਲੇਕਿਨ ਕੁਝ ਲੋਕ ਐਸੇ ਵੀ ਹੁੰਦੇ ਨੇ, ਉਹਨਾਂ ਦੇ ਪਦਾਰਥਾਂ ਦੇ ਢੇਰਾਂ ਦੇ ਪਿੱਛੇ ਉਹਨਾਂ ਦੀ ਬੇਈਮਾਨੀ ਤੇ ਪਾਪ ਲੁਕੇ ਹੁੰਦੇ ਨੇ। ਜਿਵੇਂ ਜਿਵੇਂ ਪਦਾਰਥ ਵੱਧਦਾ ਜਾਂਦਾ, ਜਿਵੇਂ ਜਿਵੇਂ ਸੁੱਖ ਦੇ ਸਾਧਨ ਵੱਧਦੇ ਜਾਂਦੇ ਨੇ, ਉਸ ਮਨੁੱਖ ਦੀ ਆਤਮਾ ਜ਼ਮੀਰ ਮਰਦੀ ਚਲੀ ਜਾਂਦੀ, ਉਹ ਕਦੇ ਕਿਸੇ ਦਾ ਭਲਾ ਨਹੀਂ ਸੋਚ ਸਕਦਾ। ਉਹ ਇਹ ਸੋਚਦਾ ਹੈ ਕਿਸ ਨੂੰ ਮਾਰ ਕੇ ਕੀ ਲਿਆ ਜਾ ਸਕਦਾ, ਕਿਸ ਤੋਂ ਖੋਹ ਕੇ ਕੀ ਪ੍ਰਾਪਤ ਕੀਤਾ ਜਾ ਸਕਦਾ। ਤੇ ਫਿਰ ਉਹ ਇਹ ਸਮਝਦਾ ਹੈ, ਜਦ ਬਿਰਤੀ ਇਸ ਪਾਸੇ ਲੱਗ ਗਈ ਕਿ ਖੋਹ ਖਿੰਝ ਕੇ ਬੇਈਮਾਨੀ ਨਾਲ ਗਲਤ ਢੰਗਾਂ ਦੇ ਨਾਲ ਜਿਵੇਂ ਵੀ ਹੋ ਸਕੇ ਕੁਝ ਲੱਭਣਾ ਹੈ, ਕੁਝ ਪ੍ਰਾਪਤ ਕਰਨਾ ਹੈ, ਉਹ ਲੈ ਜਾਂਦਾ, ਉਹਦੇ ਕੋਲ ਹੋ ਵੀ ਬੜਾ ਕੁਝ ਜਾਂਦਾ। ਲੇਕਿਨ ਇਹ ਉਸ ਤਰ੍ਹਾਂ ਜਿਵੇਂ ਮੱਕੜੀ ਜਾਲਾ ਤਣਦੀ ਤੇ ਉਹਦੇ ਚ ਆਪ ਹੀ ਫਸ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਪਦਾਰਥ ਦੀ ਦੌੜ ਚ ਲੱਗੇ ਲੋਕ, ਸੁੱਖਾਂ ਦੇ ਸਾਧਨਾਂ ਦੀ ਦੌੜ ਚ ਲੱਗੇ ਲੋਕ ਆਪਣੇ ਆਲੇ ਦੁਆਲੇ ਹੀਰੇ ਮੋਤੀ ਜਵਾਹਰਾਤ ਪਸਾਰ ਲੈਂਦੇ ਨੇ, ਜਿਹੜੇ ਰੋੜ ਹੋ ਕੇ ਚੁੱਭਣ ਲੱਗ ਪੈਂਦੇ, ਸੁੱਖਾਂ ਦੇ ਸਾਧਨ ਪਸਾਰ ਲੈਂਦੇ ਨੇ ਜਿਹੜੇ ਕੰਡੇ ਹੋ ਜਾਂਦੇ। ਜਿਹੜਾ ਬੰਦਾ ਮਾਲਕ ਦੀ ਦਾਤ ਜਾਣ ਕੇ ਇਹਨਾਂ ਸੁੱਖਾਂ ਨੂੰ ਭੋਗਦਾ ਹੈ, ਉਹ ਆਨੰਦ ਲੈਂਦਾ। ਤੇ ਜਿਹੜਾ ਇਹ ਸਮਝਦਾ ਹੈ ਕਿ ਮੈਂ ਹੇਰਾ ਫੇਰੀਆਂ ਦੇ ਨਾਲ ਇਹ ਸਾਧਨ ਪ੍ਰਾਪਤ ਕਰ ਸਕਣਾ, ਉਹ ਮਾਲਕ ਨਾਲੋਂ ਟੁੱਟ ਗਿਆ, ਵਾਹਿਗੁਰੂ ਨਾਲੋਂ ਟੁੱਟ ਗਿਆ, ਉਹਦੇ ਵਾਸਤੇ ਇਹ ਸਾਰਾ ਕੁਝ ਦੁੱਖ ਦਾ ਕਾਰਨ ਬਣ ਜਾਂਦਾ। ਇੱਥੇ ਮਹਾਰਾਜ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਜਾਣ ਕੇ ਦੁੱਖ ਦਾ ਕਾਰਨ ਪੈਦਾ ਕਰ ਰਹੇ ਨੇ। ਮੰਦਰ ਮਿੱਟੀ ਸੰਦੜੇ, ਆਖਰ ਤਾਂ ਜਿਹੜੇ ਮਕਾਨਾਂ ਚ ਅਸੀਂ ਰਹਿੰਦੇ ਹਾਂ, ਮਿੱਟੀ ਹੈ, ਮਿੱਟੀ ਦਾ ਰੂਪ ਵੱਖਰਾ ਵੱਖਰਾ ਹੋ ਸਕਦਾ ਹੈ, ਉਹ ਮਿੱਟੀ ਪੱਥਰ ਦੇ ਰੂਪ ਚ ਵੀ ਹੋ ਸਕਦੀ, ਉਹ ਮਿੱਟੀ ਸੀਮੈਂਟ ਤੇ ਲੋਹੇ ਦੇ ਰੂਪ ਚ ਵੀ ਹੋ ਸਕਦੀ, ਆਖਰ ਤਾਂ ਮਿੱਟੀ ਹੈ। ਪਹਿਲਾਂ ਵੀ ਮਿੱਟੀ ਸੀ, ਮਿੱਟੀ ਵਿੱਚੋਂ ਧਾਤ ਬਣਾ ਲਈ, ਜਾਂ ਮਿੱਟੀ ਚੋਂ ਕੋਈ ਪੱਥਰ ਚੁਣ ਕੇ ਲੈ ਆਉਂਦਾ ਹੈ, ਜਾਂ ਮਿੱਟੀ ਨੂੰ ਪੀ ਕੇ ਸੀਮਿੰਟ ਬਣਾ ਰਿਹਾ ਤੇ ਮਕਾਨ ਬਣਾ ਕੇ ਬਹਿ ਗਏ ਹਾਂ, ਇਹ ਪਹਿਲਾਂ ਵੀ ਮਿੱਟੀ ਸੀ, ਆਖਰ ਇੱਕ ਦਿਨ ਫਿਰ ਇਸਨੇ 100-200 ਵਰੇ ਬਾਅਦ ਫਿਰ ਮਿੱਟੀ ਹੋ ਜਾਣਾ। ਸਾਹਿਬ ਕਹਿੰਦੇ ਨੇ, ਮਿੱਟੀ ਨਾਲ ਤਾਂ ਚਿੱਤ ਲਾ ਲਿਆ, ਮੰਦਰ ਮਿੱਟੀ ਸੰਦੜੇ, ਉਹਨਾਂ ਮਿੱਟੀ ਦੇ ਮਕਾਨਾਂ ਨਾਲ ਤਾਂ ਮੋਹ ਪਾ ਲਿਆ, ਉਹ ਤਾਂ ਚੰਗੇ ਲੱਗਣ ਲੱਗ ਪਏ। ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜੀਓ, ਆਖਰ ਤਾਂ ਹੀਰੇ ਜਵਾਹਰਾਤ ਮੋਤੀ ਪੱਥਰ ਹੀ ਨੇ, ਪੱਥਰ ਦੀਆਂ ਕਿਸਮਾਂ ਵੱਖਰੀਆਂ ਹੋ ਸਕਦੀਆਂ,
پتھر چٹا بھی ہو سکتا ہے، پتھر کسمیلا بھی ہو سکتا ہے، پتھر لال بھی ہو سکتا ہے، پتھر چمکدار بھی ہو سکتا ہے، تا پتھر ہی نہ، پتھر نرم بھی ہو سکتا ہے، پتھر ہیرے ورگا نہ توڑیا جا سکن والا بھی ہو سکتا ہے، بہت سخت بھی ہو سکتا ہے، پتھر وکھرے وکھرے نے، میں پتھراں نوں اپنے جیون دی پونجی بنا لیا، پتھراں نال تاں پیار کر لیا، پتھراں دا مل تاں پاونا شروع کر دیتا ہے، مالک دی درگاہ چ پراپت ہون واسطے اونوں چنگیاں لگن واسطے میں کوئی گناہ دا مل نہیں پایا، گناہ دا ہار نہیں پایا، پتھراں دے ہار تاں گل وچ پا رہے، گناہ دا ہار کوئی نہ پایا، مندر مٹی سندڑے پتھر کیتے راس جیو ہوں اینی ٹولی پولیس، میں اس پاسے اس مارک تے اینا کھیڈاں وچ ایسی پرچ گئی تے سکنتنا بیٹھی پاس جیو پتی پرمیشر دے کول بہن دا وقت ہی نہ نکلیا، اور بالکل ایس ویلے ایسا ہی ہوئے، اس یوگ دے وچ پدارتھ واس دے یوگ وچ پدارتھی دوڑ چ لگے بندے کیول اے ویکھدے نے کون کنا کمائی کر گئی ہے، کس دے کول کنی مایا ہے، کس دے کول کنے سادھن نے، اے تا گنتی کیتی جا رہی، برلے پاگاں والے نے جڑے اے ویکھدے نے پربھو دے نیڑے کون کنا ہویا، بھگتی دے مارگ تے کون کنا چلے ہے، سیوا وچ کوئی کنا لگا ہے، پروپکار کدے جیون چ کتنا ہے، اس پاسے دھیان ورلیاں دا جاندا ہے، جنہاں دا دھیان اس پاسے جاندا ہے وہ کئی واری سنسارک پدھر تو جے دیوالیے بھی نظر آؤں ہون، بھکھے بھی نظر آؤں ہون، جو آنند انہوں نے اندر بنیا ہے، جو سکھ انہوں نے اندر بنے ہیں وہ اسی جان بھی نہیں سکتے، صاحب چوتھے پاتشاہ بچن کر دے، جے سکھ دہیں تا تجھے آرادھی دکھ بھی تجھے تہائی، جے بھکھ دہیں تا ات ہی راجاں دکھ وچ سوکھ منائی، وہ کیڑی اوستھا ہے جیڑی کہندی ہے بھکھ وچ بھی میں اپنے آپ نوں رجیا پرتیت کراں، دکھاں وچ بھی میں اپنے آپ نوں سکھی پرتیت کر سکاں، آخر تا کوئی ایسا آنند ہے جو ہردے نے پرتیت کیتا ہے، منمکھ اس آنند دی سار نہیں لے سکتا، تے او مالک تو وچھڑدا وچھڑدا بہت دور نکل جاندا، تے سکنت نہ بیٹھی باس جیو، اخیر کی ہوندا ہے، امبر کنجاں کرلیاں رتاں بدلدیاں، رتاں بدلدیاں دے سنیہے دین والیاں کنجاں آکاشاں چ وچھوڑے دے گیت گاؤندیاں، بگ بہٹھے آئے جیو جیون دا پچھلا پہرا آ جاندا، زندگی بدلدی بدلدی بیتدی بیتدی سرے تے آ کھلوندی، سادھن چلی ساہرے ہن مالک دے در تے جان دا وقت آ رہے، کیا منہ دیسی اگے جائے جی، اوتھے جا کے کی منہ وکھاواں گی، کی پلے بن کے آئی ہاں، کی میرے کول ہے تینوں رجاؤن جوگا، سادھن چلی ساہرے کیا منہ دیسی اگ سبنا ساہرے وجنا، سب مکلامن ہار آخر ایک جھٹکا دے کے جیون نوں مالک نے اپنے کول بلا لینا، اس ویلے کچجی کا کی حال ہوئے گا، سچجی نو کی پراپت ہوئے گا، کدے خیال کیتا گیا، پدارتھاں وچ رچے ہوئے بندے دے پلے کی ہوئے گا، ایک بڑی پیاری گل آندی ہے، کہندے نے کسے سوجوان نو کسے نے پوچھا سی، کہن لگا تو جو رب رب کرنا ہے، تو جو ایشور دا نام لینا ہے، تو ایشور دا کوئی ثبوت دے سکنا ہے کوئی ہے، انہیں بڑی پیاری گل دا جواب بڑا سونا دیتا، ایس ایس چرن سنگھ شہید انہوں نے اس پرتھا ایک نکی جی کوتا بھی لکھی سی بادشاہیاں میں، وہ لکھ دے رہے کہندے نے پوچھن والے نو جواب دیتا، وہ کہن لگے دیکھ میں رب رب کرنا تے تو نہ کر، تیری مرضی، جس دن جیون دا بھوگ پوے گا مالک دی درگاہ چ پہنچن جے تا واقعی رب ہویا، اس درگاہ چ پہنچ کے جے تا رب ہویا تے ساڈیاں پاؤں باراں تے تیرا جو حال ہوے گا تو سوچ، تے جے رب نہ ہی ہویا، جے کوئی ہستی رب دی نہیں تو نہیں منن نو تیار، تے میں اک تینوں تیری گل دے اتر کہنا چاہنا کہ جے رب نہ ہی ہویا، کوئی رب دی ہستی نہ ہوئی تے ساڈا وگڑے گا کی، پھر جتھے تو کھلوتا ہوئے گا اتھے اسی کھلوتے ہو، ساڈے تا دو ہی ہتھی لڈو نے، جے تا ہویا تے ساڈی گل بن جانی ہے تیری رہ جانی، تے جے نہ ہویا تے پھر جتھے تو اتھے اسی، کوئی فرق نہیں پینا، تیرے نالوں ہن پھر بھی چنگے ہاں، چار لوگ ترمی کہندے نے، چار بندے سادھ کہندے نے، چار بندے بھگتی والا کہندے نے، چار بندے پروپکاری تا کہندے نے، سنسار والے تا مان کردے نے چنگا بندہ، آخر کھان پین موجا اڑاؤن والے بندے دا اودی اپنی نگاہ چ کوئی ستکار نہیں، کوئی کس دا کی مان کرے گا، بھگتی دے مارگ تے چلن والے دا پھر بھی کوئی آدر ہے، پھر بھی کوئی ستکار ہے، اور جڑے لوگ پدارتھاں چ بہت پھسے ہوئے، بہت رچے جاپدے نے نا، جس ویلے پدارتھاں دی انت ہو گئی، اج وڈے وڈے ملکاں دی کی گل ہے، اوتھے پدارتھ بہت ہے، وگیان بڑا ہے، سادھن بڑے نے، روپیہ بڑا ہے،
ਵਪਾਰ ਬੜਾ ਹੈ, ਲੇਕਿਨ ਉਹ ਲੋਕ ਉਸ ਉਲਝਣ ਚੋਂ ਤੰਗ ਪੈ ਕੇ ਅੱਜ ਕੋਈ ਹਿੱਪੀ ਬਣਿਆ ਫਿਰਦਾ, ਕੋਈ ਸਾਧ ਬਣਿਆ ਫਿਰਦਾ। ਕਈ ਕਈ ਗੁਰਮੁਖ ਪਿਆਰੇ ਐਸੇ ਵੀ ਨਿਤਰੇ ਜਿਨ੍ਹਾਂ ਨੂੰ ਗੁਰਸਿੱਖੀ ਚੰਗੀ ਲੱਗੀ, ਉਹਨਾਂ ਨੇ ਗੁਰਸਿੱਖੀ ਨੂੰ ਵੀ ਧਾਰਨ ਕੀਤਾ। ਧਰਮ ਵਾਲੇ ਪਾਸੇ ਮੁੜ ਕੇ ਪਰਿਵਰਤਿਤ ਹੋ ਰਹੇ ਨੇ, ਮੁੜ ਕੇ ਮੁੜ ਰਹੇ ਨੇ ਇਸ ਪਾਸੇ। ਉਹ ਪਾਸਾ ਵੇਖ ਕੇ, ਉਹ ਪੱਥਰ ਚੱਟ ਕੇ, ਬੇਸਵਾਦੀਆਂ ਦੇ ਮਾਰੇ, ਬੇਰਸੀਆਂ ਦੇ ਮਾਰੇ, ਉਹ ਇੱਕ ਨਵਾਂ ਰਸ ਲੈਣ ਵਾਸਤੇ, ਭਗਤੀ ਦਾ ਰਸ ਲੈਣ ਵਾਸਤੇ ਜਿਹੜੇ ਧਰਮ ਦਾ ਕੋਈ ਹੋਕਾ ਜਾ ਕੇ ਉਹਨਾਂ ਚ ਦੇ ਦੇਵੇ, ਉਹ ਮੁੜ ਕੇ ਉਸ ਪਾਸੇ ਪਰਤ ਪੈਂਦੇ, ਕਿਉਂਕਿ ਉਹਨਾਂ ਵੇਖ ਲਿਆ ਉਧਰ ਕੁਝ ਵੀ ਨਾ ਲੱਭਾ। ਧਨ ਦੇ ਢੇਰਾਂ ਵਿੱਚੋਂ, ਸੁੱਖਾਂ ਦੇ ਸਾਧਨਾਂ ਦੇ ਢੇਰਾਂ ਵਿੱਚੋਂ ਕੋਈ ਸਵਾਦ ਨਹੀਂ ਆਇਆ। ਅਖੀਰ ਮੁੜ ਕੇ ਉਹ ਆਤਮਕ ਰਸ ਲੈਣ ਵਾਸਤੇ ਧਰਮ ਦਾ ਪੱਲਾ ਪਕੜ ਰਹੇ ਨੇ, ਤੇ ਸਾਡੇ ਉਹ ਜਿਨ੍ਹਾਂ ਕੋਲ ਗੁਰੂ ਨਾਨਕ ਵਰਗੀ ਸਿੱਖੀ ਦੀ ਦਾਤ ਹੈ, ਗੁਰੂ ਨਾਨਕ ਵਰਗੀ ਗੁਰਮਤ ਹੈ ਜਿਨ੍ਹਾਂ ਦੇ ਕੋਲ, ਅਸੀਂ ਲੋਕ ਉਹਨਾਂ ਵੱਲ ਵੇਖ ਕੇ ਕਹੀਏ ਕਿ ਉਹ ਬੜੇ ਚੜ੍ਹਦੀ ਕਲਾ ਚ ਨੇ, ਬੜਾ ਧਨ ਉਹਨਾਂ ਕੋਲ, ਬੜੇ ਪਦਾਰਥ ਉਹਨਾਂ ਕੋਲ, ਰੱਬ ਨੂੰ ਯਾਦ ਨਾ ਕਰਨ ਵਾਲੇ ਬੜੇ ਸੌਖੇ ਨੇ ਤੇ ਰੱਬ ਨੂੰ ਯਾਦ ਕਰਨ ਵਾਲੇ ਔਖੇ ਨੇ। ਅਸੀਂ ਕਿਉਂ ਔਖੇ ਹੋਣ ਵਾਲੇ ਮਾਰਗ ਤੇ ਤੁਰੀਏ, ਅਸੀਂ ਕਿਉਂ ਨਾ ਪਦਾਰਥ ਵਾਲੇ ਰਾਹ ਤੇ ਬੇਈਮਾਨ ਹੋ ਜਾਈਏ, ਉਸੇ ਤਰ੍ਹਾਂ ਦੇ ਹੋ ਕੇ ਤੇ ਰੁਪਈਆ ਇਕੱਠਾ ਕਰਨ ਤੇ ਧਨ ਪਦਾਰਥ ਜੁਟਾਉਣ ਵਾਲੇ ਪਾਸੇ ਲੱਗ ਜਾਈਏ, ਉਹ ਲੋਕ ਬੜੇ ਸੁਖੀ ਨੇ, ਸ਼ਾਇਦ ਅਸੀਂ ਵੀ ਕੋਈ ਸੁਖੀ ਨਾ ਹੋ ਸਕੇਗਾ। ਇਸ ਤਰ੍ਹਾਂ ਕੋਈ ਸੁੱਖ ਪ੍ਰਾਪਤ ਨਾ ਹੋਵੇਗਾ, ਅਖੀਰ ਪਰੇਸ਼ਾਨੀਆਂ ਪੱਲੇ ਪੈਣਗੀਆਂ, ਮਾਲਕ ਤੋਂ ਵਿਛੜੇ ਹੋਏ ਨੂੰ ਕੋਈ ਸੁੱਖ ਨਹੀਂ। ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨਾ ਵਸਣ ਪੈਣ, ਮਾਲਕ ਤੋਂ ਟੁੱਟਿਆ ਹੋਇਆ ਕੋਈ ਸੁਖੀ ਨਹੀਂ ਹੈ। ਜਾਪ ਦੇ ਜ਼ਰੂਰ ਨੇ ਕਿ ਧੋਖਾ ਜਿਹਾ ਭਰਮ ਜਿਹਾ ਪ੍ਰਤੀਤ ਹੁੰਦਾ ਹੈ ਬੰਦੇ ਨੂੰ, ਔਰ ਇੱਕ ਐਸੀ ਮਸਤੀ ਹੈ, ਇੱਕ ਐਸੀ ਨੀਂਦਰ ਹੈ, ਇੱਕ ਐਸੀ ਬਦਮਸਤੀ ਤੇ ਨਸ਼ਾ ਹੈ ਕਿ ਮਨੁੱਖ ਜਾ ਕੇ ਸੋਚਣ ਨੂੰ ਵੀ ਤਿਆਰ ਨਹੀਂ। ਇੱਥੇ ਸਾਹਿਬਾਂ ਨੇ ਵਰਣਨ ਕੀਤਾ ਹੈ, ਸੁੱਤੀ ਸੁੱਤੀ ਚਾਹਲ ਥੀ ਆ, ਸੁੱਤਿਆਂ ਸੁੱਤਿਆਂ ਪਦਾਰਥਾਂ ਦੇ ਸੁੱਖ ਚ ਸੁੱਤਿਆਂ ਸੁੱਤਿਆਂ ਦਿਨ ਆ ਗਿਆ, ਰਾਤ ਲੰਘ ਗਈ, ਜੀਵਨ ਦੀ ਰਾਤ ਬਤੀਤ ਹੋ ਗਈ। ਹਾਲਾਂਕਿ ਰਾਤ ਬਤੀਤ ਕੋਈ ਨਹੀਂ ਹੋਈ, ਰਾਤ ਬਲਕਿ ਲੰਘਣੀ ਔਖੀ ਹੋ ਗਈ। ਮਹਾਰਾਜ ਬਾਣੀ ਜੀ ਕਹਿੰਦੇ ਨੇ, ਰਾਤ ਨਾ ਵਿਹਾਵੀ ਸਾਖਤਾ, ਰੱਬ ਤੋਂ ਟੁੱਟੇ ਹੋਏ ਬੰਦਿਆਂ ਨੂੰ, ਵਾਹਿਗੁਰੂ ਤੋਂ ਟੁੱਟੇ ਬੰਦਿਆਂ ਨੂੰ ਜ਼ਿੰਦਗੀ ਬੋਝ ਬਣ ਜਾਂਦੀ, ਉਹਨਾਂ ਦੀ ਜ਼ਿੰਦਗੀ ਦੀ ਰਾਤ ਲੰਘਣ ਚ ਨਹੀਂ ਆਉਂਦੀ। ਪਾਸੇ ਮਾਰ ਮਾਰ ਕੇ ਜਿਵੇਂ ਬਿਮਾਰ ਦੁਖੀ ਬੰਦੇ ਦੀ ਰਾਤ ਲੰਘਣ ਚ ਨਹੀਂ ਨਾ ਆਉਂਦੀ। ਘੜੀ ਘੜੀ ਮੁੜ ਮੁੜ ਕੇ ਘੜੀ ਵੇਖਦਾ, ਮੁੜ ਮੁੜ ਕੇ ਤਾਰਿਆਂ ਵੱਲ ਵੇਖਦਾ, ਮੁੜ ਮੁੜ ਕੇ ਵੇਖਦਾ ਰਾਤ ਕਦੋਂ ਬੀਤੇ। ਇਸੇ ਤਰ੍ਹਾਂ ਆਮ ਬੰਦਾ ਐਸਾ ਵੀ ਵੇਖਿਆ ਗਿਆ ਕਿ ਮੌਤ ਦੀ ਉਡੀਕ ਕਰਦਾ ਕਿਹੜੇ ਵੇਲੇ ਆਵੇ, ਜ਼ਿੰਦਗੀ ਦੀ ਰਾਤ ਖਤਮ ਹੋਵੇ। ਇਹੋ ਜਿਹੇ ਬੰਦੇ ਕੁਮਾਰਗ ਪਏ ਹੋਏ, ਗਲਤ ਰਾਹ ਤੇ ਪਏ ਹੋਏ, ਉਹਨਾਂ ਦੀ ਪਦਾਰਥਾਂ ਦੀ ਭੁੱਖ ਵਿੱਚ ਸੁੱਤਿਆਂ ਸੁੱਤਿਆਂ ਰਾਤ ਲੰਘ ਜਾਂਦੀ। ਸੁੱਤੀ ਸੁੱਤੀ ਝਾਲ ਥੀ ਆ, ਦਿਨ ਆ ਗਿਆ, ਜਿਹਦੇ ਬਾਰੇ ਮਹਾਰਾਜ ਕਹਿੰਦੇ ਨੇ, ਝਾਲ ਆ ਕੇ ਉੱਠ ਨਾਮ ਜਪ, ਨਿਸ ਬਾਸਰਾ ਰਾਤ, ਅੰਮ੍ਰਿਤ ਵੇਲਾ ਹੋਵੇ ਤੇ ਉੱਠ ਕੇ ਨਾਮ ਵਾਲੇ ਪਾਸੇ ਲੱਗ। ਹੁਣ ਦਾ ਅੰਮ੍ਰਿਤ ਵੇਲਾ ਵੀ ਲੰਘ ਜਾਂਦਾ, ਹੁਣ ਦਾ ਝਾਲ ਵੀ ਲੰਘ ਜਾਂਦਾ, ਝਾਲ ਆ ਕੇ ਵੀ ਨਹੀਂ ਉੱਠ ਸਕਦੇ ਹੋ। ਸੁੱਤੀ ਸੁੱਤੀ ਝਾਲ ਥੀ ਆ, ਭੁੱਲੀ ਵਾਟੜੀ ਆਸੀ ਉਹ ਪੁੱਠੇ ਰਾਹ ਤੇ ਪਈ ਹੋਈ, ਤੈ ਸਹ ਨਾਲੋ ਮੁਤੀਅਸ, ਤੈਥੋਂ ਮਾਲਕ ਤੋਂ ਲੁੱਟੀ ਗਈ, ਵੱਖਰੀ ਹੋ ਗਈ, ਨਖੇੜ ਦਿੱਤੀ ਗਈ। ਦੁੱਖਾਂ ਕੂ ਤਰਿਆਸ ਜੀਓ, ਦੁੱਖ ਪੱਲੇ ਪੈ ਗਏ, ਦੁੱਖ ਝੋਲੀ ਚ ਭਰ ਗਏ। ਅੰਤ ਚ ਅਰਦਾਸ ਬਖਸ਼ਿਸ਼ ਕੀਤੀ ਹੈ, ਤੁਧ ਗੁਣ ਮੈਂ ਸਭ ਅਵਗੁਣਾ, ਮੈਂ ਔਗਣਾਂ ਨਾਲ ਭਰ ਗਈ, ਮੈਂ ਆਪਣੇ ਪੱਲੇ ਔਗਣ ਬੰਨ ਲੈ, ਤੈਥੋਂ ਟੁੱਟ ਕੇ ਔਗਣ ਹੀ ਆਉਣੇ ਸਨ। ਆਖਿਰ ਜਿੰਨੇ ਸ਼ਰਾਬੀ ਕਬਾਬੀ ਜੁਆਰੀਏ ਤੇ ਵਧੀਆ ਕਰਨ ਵਾਲੇ ਲੋਕ ਨੇ, ਉਹਨਾਂ ਚ ਕੋਈ ਧਰਮੀ ਵੀ ਹੋ ਸਕਦਾ। ਤੇ ਜਿਹੜਾ ਬੰਦਾ ਕਦੇ ਐਸਾ ਜਾਪਦਾ ਹੋਵੇ ਨਾ, ਕਹਿੰਦੇ ਨੇ ਜੀ ਫਲਾਣਾ ਅੰਮ੍ਰਿਤ ਛੱਕ ਕੇ ਗੁਰਦੁਆਰੇ ਜਾ ਕੇ ਫਲਾਣੀ ਬੁਰਾਈ ਵੀ ਕਰਦਾ ਹੈ, ਸਮਝ ਲੈਣਾ ਉਹ ਧਰਮ ਦੇ ਮਾਰਗ ਤੇ ਕੇਵਲ ਪਖੰਡ ਕਰ ਰਿਹਾ ਹੋਵੇ, ਉਹ ਧਰਮ ਦੇ ਮਾਰਗ ਤੇ ਇੱਕ ਪੈਰ ਵੀ ਨਹੀਂ ਤੁਰਿਆ। ਧਰਮੀ ਹੋਣਾ ਤੇ ਵਿਕਾਰੀ ਹੋਣਾ ਆਪਸ ਚ ਰਲਦਾ ਹੀ ਨਹੀਂ, ਧਰਮ ਕਮਾਉਣ ਵਾਲਾ ਬੁਰਾਈ ਕਰ ਸਕਦਾ ਹੀ ਨਹੀਂ। ਜਿਸ ਬੰਦੇ ਦੇ ਜੀਵਨ ਚ ਧਰਮ ਮਾੜਾ ਜਿਹਾ ਵੀ ਪ੍ਰਵੇਸ਼ ਕਰ ਗਿਆ, ਉਹ ਤਾਂ ਨੇਕੀ ਫੈਲਾਵੇਗਾ, ਨੇਕੀ ਦੀ ਖੁਸ਼ਬੂ ਉਹਦੇ ਜੀਵਨ ਚ ਫੁੱਟੇਗੀ, ਬੁਰਾਈ ਉਹਦੇ ਜੀਵਨ ਚ ਰਹਿ ਨਹੀਂ ਸਕਦੀ। ਜੇ ਬੁਰਾਈ ਹੈ ਤੇ ਸਮਝ ਲੈਣਾ ਜੀਵਨ ਕੋਈ ਨੀ ਆਰੰਭ ਹੋਇਆ, ਜੀ ਧਰਮ ਕੋਈ ਨੀ ਸ਼ੁਰੂ ਹੋਇਆ ਜੀਵਨ ਵਿੱਚ, ਭਾਵੇਂ ਕਿਸੇ ਦਾ ਹੋਵੇ ਤੇ ਭਾਵੇਂ ਆਪਣਾ ਹੋਵੇ। ਜੇ ਬੁਰਾਈਆਂ ਵਾਲੇ ਪਾਸੇ, ਕਾਮ ਵਾਲੇ ਪਾਸੇ ਚਿੱਤ ਜਾਂਦਾ, ਗਲਤ ਖਾਣ, ਗਲਤ ਪੀਣ, ਗਲਤ ਖੇਡਣ, ਗਲਤ ਬੋਲਣ, ਗਲਤ ਫਿਰਨ ਵਾਲੇ ਪਾਸੇ ਚਿੱਤ ਜਾਂਦਾ, ਸਮਝ ਲੈਣਾ ਧਰਮ ਨੇ ਅਜੇ ਪੈਰ ਨਹੀਂ ਪਸਾਰੇ, ਅਜੇ ਧਰਮ ਜੀਵਨ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ, ਦਾਖਲ ਨਹੀਂ ਹੋ ਸਕਿਆ। ਤੇ ਆਪਾਂ ਯਤਨ ਕਰਨਾ ਗੁਰੂ ਨਾਨਕ ਦਾ ਧਰਮ ਸਾਡੇ ਜੀਵਨ ਚ ਪ੍ਰਵੇਸ਼ ਕਰ ਜਾਏ। ਜਿਸ ਦਿਨ ਗੁਰੂ ਨਾਨਕ ਸਾਡੇ ਜੀਵਨ ਚ ਪ੍ਰਵੇਸ਼ ਕਰਨਗੇ, ਉਸ ਦਿਨ ਬੁਰਾਈਆਂ ਆਪਣੇ ਆਪ ਨੜਦੀਆਂ ਚਲੀਆਂ ਜਾਣਗੀਆਂ। ਧਰਮ ਜਿਸ ਦਿਨ ਜੀਵਨ ਚ ਪ੍ਰਵੇਸ਼ ਕਰੇਗਾ, ਪਾਵਨ ਬਾਣੀ ਚੋਂ ਗੁਰਮਤ ਨੂੰ ਧਾਰਨ ਕਰਕੇ, ਗੁਰੂ ਨਾਨਕ ਦੀ ਸਿੱਖਿਆ ਨੂੰ ਧਾਰਨ ਕਰਕੇ, ਭਾਈ ਸਾਹਿਬ ਭਾਈ ਗੁਰਦਾਸ ਜੀ ਬੜੀ ਪਿਆਰੀ ਗੱਲ ਕਹਿੰਦੇ, ਉਹ ਕਹਿੰਦੇ ਨੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰਵਾ। ਜਿਸ ਵੇਲੇ ਸ਼ੇਰ ਗੱਜਦਾ ਹੈ ਨਾ, ਤੇ ਜੰਗਲ ਦੇ ਬਣ ਦੇ ਮਿਰਗਾਂ ਨੂੰ, ਪਸ਼ੂਆਂ ਨੂੰ ਭੱਜਣਾ ਪੈ ਜਾਂਦੀ ਹੈ, ਸਿਰਫ ਗਰਜ ਸੁਣ ਕੇ, ਉਹਦੀ ਆਵਾਜ਼ ਸੁਣ ਕੇ ਭੱਜਣਾ ਪੈ ਜਾਂਦੀ ਹੈ।
ਬੁਕਿਆ ਸਿੰਘ ਉਜਾੜ ਚ ਸਭ ਮਿਰਗਾਵਲ ਭੰਨੀ ਜਾਈ, ਸ਼ੇਰ ਗਰਜਿਆ ਤੇ ਮਿਰਗਾਵਲੀ ਭੱਜੀ ਜਾਂਦੀ ਨਜ਼ਰ ਆਉਂਦੀ। ਇਹ ਬਿਲਕੁਲ ਇਸੇ ਤਰ੍ਹਾਂ ਹੈ ਜਿਸਲੇ ਗੁਰੂ ਨਾਨਕ ਸ਼ਬਦ ਰੂਪ ਹੋ ਕਰਕੇ ਸਾਡੇ ਹਿਰਦੇ ਚ ਗੱਜਦਾ ਹੈ ਨਾ, ਉਸਲੇ ਬੁਰਾਈਆਂ ਨੂੰ ਭੱਜਿਆ ਥਾਂ ਨਹੀਂ ਲੱਭਦੀ। ਨੇਕੀ ਜਿਸ ਵੇਲੇ ਆਪਣੀ ਗਰਜਨਾ ਦੇ ਨਾਲ ਹਿਰਦੇ ਦੇ ਅੰਦਰ ਜਾਗਰਤ ਲਿਆਉਂਦੀ ਹੈ ਤੇ ਹਿਰਦੇ ਵਿੱਚੋਂ ਬੁਰਾਈਆਂ ਆਪਣੇ ਆਪ ਨਿਕਲਦੀਆਂ ਜਾਂਦੀਆਂ, ਸਮਝ ਲੈਣਾ ਉਸ ਦਿਨ ਜੀਵਨ ਚ ਧਰਮ ਸ਼ੁਰੂ ਹੋਏ। ਸਾਹਿਬ ਕਹਿੰਦੇ ਜਿਸ ਦਿਨ ਔਗਣਾ ਤੇ ਨਿਗਾਹ ਪੈ ਜਾਏਗੀ, ਕੁਝ ਅੱਜ ਤੇ ਨਿਗਾਹ ਪੈ ਜਾਏਗੀ, ਕੁਝ ਅੱਜ ਨੂੰ ਜੀਵਨ ਚੋਂ ਕੱਢਣ ਦੇ ਰਾਹ ਵੀ ਆ ਜਾਣਗੇ, ਸੁਚੱਜ ਨੂੰ ਜੀਵਨ ਚ ਧਾਰਨ ਕਰਨ ਦਾ ਤਰੀਕਾ ਵੀ ਨਿਕਲ ਆਵੇਗਾ। ਤੇ ਉਹ ਤਰੀਕਾ ਕੀ ਹੈ? ਸੁਚੱਜੇ ਲੋਕਾਂ ਨਾਲ ਸਾਂਝ ਪਾਉਣੀ। ਉਹ ਲੋਕ ਜਿਨ੍ਹਾਂ ਨੇ ਪ੍ਰਭੂ ਮਾਰਗ ਤੇ ਧਰਮ ਦੇ ਮਾਰਗ ਤੇ ਚਾਰ ਕਦਮ ਤੁਰ ਕੇ ਇਹ ਆਨੰਦ ਮਾਣੇ ਹੈ, ਉਨ੍ਹਾਂ ਨਾਲ ਸਾਂਝ ਪਾ ਕੇ ਮਨੁੱਖ ਇੱਕ ਦੂਜੇ ਕੋਲੋਂ ਪ੍ਰੇਰਨਾ ਲੈਂਦਾ ਹੋਇਆ ਹਮੇਸ਼ਾ ਸੰਗਤ ਦਾ ਰੰਗ ਚੜ੍ਹਦਾ ਹੈ। ਕੁਸੰਗਤ ਦਾ ਰੰਗ ਵੀ ਚੜ੍ਹਦਾ, ਸੰਗਤ ਦਾ ਰੰਗ ਵੀ ਚੜ੍ਹਦਾ। ਭਲੇ ਲੋਕਾਂ ਨਾਲ ਮਿਲ ਕੇ ਜਿਸ ਵੇਲੇ ਪ੍ਰਭੂ ਦੇ ਮਾਰਗ ਤੇ ਬੰਦਾ ਤੁਰੇਗਾ, ਕੁਝ ਆਪ ਤੁਰੇਗਾ, ਕੁਝ ਅਗਲੇ ਤੋਰ ਲੈਣ, ਕੁਝ ਆਪਣਾ ਯਤਨ ਹੋਵੇਗਾ, ਕੁਝ ਅਗਲਿਆਂ ਦੀ ਸਹਾਇਤਾ ਹੋਵੇ, ਉਨ੍ਹਾਂ ਨੂੰ ਸੁਹਾਗਣਾ ਕਿਹਾ ਮਹਾਰਾਜ ਨੇ। ਜਿਨ੍ਹਾਂ ਨੇ ਪ੍ਰਭੂ ਦਾ ਪਿਆਰ ਪ੍ਰਾਪਤ ਕੀਤਾ ਹੈ ਉਨ੍ਹਾਂ ਨੂੰ ਮਹਾਰਾਜ ਨੇ ਸੁਹਾਗਣਾ ਕਿਹਾ, ਤੇ ਜਿਨ੍ਹਾਂ ਦੇ ਕੋਲ ਪ੍ਰਭੂ ਨੂੰ ਰਿਝਾਉਣ ਜੋਗਾ ਚੱਜ ਕੋਈ, ਉਨ੍ਹਾਂ ਦਾ ਨਕਸ਼ਾ ਖਿੱਚ ਕੇ ਮਹਾਰਾਜ ਕਹਿੰਦੇ ਨੇ, ਤੈ ਸਹਿ ਨਾਲੋ ਮੁੱਤੀ ਅਸ ਦੁੱਖਾਂ ਕੂ ਤਰਿਆਸ ਜੀਓ, ਤੁਧ ਗੁਣ ਮੈਂ ਸਭ ਅਵਗੁਣਾ।

ਗਈਆਂ ਨੇ। ਮਹਾਰਾਜ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਚ ਸਿੱਖ ਆਇਆ ਸੀ, ਵੈਰਾਗ ਵਿਚ ਆ ਗਿਆ, ਜਾਣ ਲੱਗਾ ਮਹਾਰਾਜ ਦੇ ਦਰ ਤੇ ਮੱਥਾ ਟੇਕ ਕੇ ਤੇ ਵੈਰਾਗ ਵਿਚ ਆ ਗਿਆ। ਸਾਹਿਬ ਕਹਿਣਗੇ ਕਿਉਂ ਗੁਰਮੁਖਾ, ਵੈਰਾਗ ਵਿਚ ਆ ਗਿਆ, ਇੱਥੋਂ ਗੁਰੂ ਨਾਨਕ ਦੇ ਦਰ ਤੋਂ ਤਾਂ ਸਾਰੇ ਪ੍ਰਸੰਨਚਿਤ ਜਾਂਦੇ ਨੇ, ਤੈਨੂੰ ਕੀ ਤਕਲੀਫ, ਤੇਰੇ ਮਨ ਦੀ ਕੋਈ ਵੇਦਨ ਤੇ ਦੱਸ। ਕਹਿਣ ਲੱਗਾ ਮਹਾਰਾਜ ਵੇਦਨ ਤਾਂ ਕੋਈ ਨੀ, ਹੁਣ ਤਾਂ ਇੱਕ ਬੋਝ ਜਾਪਦਾ। ਕਹਿਣ ਲੱਗੇ ਕੀ ਬੋਝ ਹੈ? ਕਹਿਣ ਲੱਗਾ ਮਹਾਰਾਜ ਪਿੱਛੇ ਮੈਂ ਤੁਹਾਡੇ ਪਾਸ ਆਇਆ ਸਾਂ, ਮੇਰੇ ਘਰ ਰੋਟੀ ਨਹੀਂ ਸੀ, ਅੰਨ ਧਨ ਦੀ ਕਮੀ ਸੀ, ਤੁਹਾਡੇ ਚਰਨਾਂ ਚ ਚਾਰ ਦਿਨ ਬਿਤਾਏ, ਤੁਸਾਂ ਆਸ਼ੀਸ਼ ਬਖਸ਼ਿਸ਼ ਕੀਤੀ, ਘਰ ਵਿਚ ਅੰਨ ਧਨ ਦੀ ਕੋਈ ਕਮੀ ਨਾ ਰਹੀ, ਪਰ ਸਦਾ ਮੈਨੂੰ ਇਹ ਖਿਆਲ ਬਣਿਆ ਰਿਹਾ ਕਿ ਗੁਰੂ ਕੀ ਬਖਸ਼ਿਸ਼ ਨਾਲ ਇਹ ਅੰਨ ਧਨ ਆਇਆ, ਮੇਰੀ ਚੀਜ਼ ਨਹੀਂ ਗੁਰੂ ਕੀ ਵਸਤੂ ਹੈ, ਤੇ ਫਿਰ ਜਿਹੜਾ ਬੂਹੇ ਤੇ ਆਇਆ ਮੈਂ ਨਾ ਧਨ ਤੋਂ ਖਾਲੀ ਜਾਣ ਦਿੱਤਾ, ਨਾ ਅੰਨ ਤੋਂ ਖਾਲੀ ਜਾਣ ਦਿੱਤਾ, ਜਿਹੜਾ ਸਵਾਲੀ, ਜਿਹੜਾ ਤੰਗ, ਜਿਹੜਾ ਭੁੱਖਾ ਨੰਗਾ ਨਜ਼ਰ ਆਇਆ, ਤੁਹਾਡੀ ਬਖਸ਼ੀ ਦਾਤ ਵਿੱਚੋਂ ਮੈਂ ਦੋਹੀਂ ਹੱਥੀ ਵੰਡਦਾ ਰਿਹਾ, ਤੁਹਾਡੀ ਦਾਤ ਜਾਣ ਕੇ। ਤੇ ਮਹਾਰਾਜ ਅਜੀਬ ਗੱਲ ਇਹ ਹੈ ਕਿ ਉਹ ਸਾਰਾ ਕੁਝ ਵਧਦਾ ਹੀ ਰਿਹਾ, ਜਿਵੇਂ ਜਿਵੇਂ ਮੈਂ ਵੰਡਦਾ ਰਿਹਾ ਤਿਵੇਂ ਤਿਵੇਂ ਵਧਦਾ ਰਿਹਾ, ਵਸਤਰ ਧਨ ਅੰਨ ਸਾਰਾ ਕੁਝ ਮੈਂ ਵੰਡਦਾ ਰਿਹਾ ਤੇ ਮੇਰਾ ਵਧਦਾ ਰਿਹਾ। ਫਿਰ ਇੱਕ ਵਾਰੀ ਮੈਂ ਆਇਆ ਆਪ ਦੇ ਦਰ ਤੇ, ਮੈਂ ਵੇਖਿਆ ਮੇਰਾ ਮਾਣ ਕੋਈ ਨੀ ਸਮਾਜ ਵਿੱਚ, ਮੇਰੀ ਇੱਜ਼ਤ ਕੋਈ ਨੀ, ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਿਆ, ਮੇਰੇ ਮਨ ਦੀ ਵੇਦਨ ਤੁਸਾਂ ਜਾਣੀ, ਮੈਨੂੰ ਸੁਚੱਜ ਬਖਸ਼ਿਆ ਤੁਸੀਂ, ਮੈਨੂੰ ਕੁਝ ਪਿਆਰੇ ਪਿਆਰੇ ਉਪਦੇਸ਼ ਦਿੱਤੇ, ਮੈਂ ਬੁਰਾਈਆਂ ਛੱਡੀਆਂ, ਨੇਕੀ ਦੇ ਰਾਹ ਤੇ ਚੱਲਿਆ, ਮੈਨੂੰ ਲੋਕਾਂ ਨੇ ਵਾਹ ਵਾਹ ਆਖਿਆ, ਮੇਰਾ ਸਤਿਕਾਰ ਲੋਕਾਂ ਨੇ ਕੀਤਾ। ਪਰ ਜਿਸ ਵੇਲੇ ਮਹਾਰਾਜ ਐਤਕੀ ਮੈਂ ਤੁਹਾਡੇ ਚਰਨਾਂ ਤੇ ਆਇਆ, ਮੈਂ ਉਦੋਂ ਵੀ ਮਹਿਸੂਸ ਕਰਦਾ ਸਾਂ ਕੋਈ ਖਲਾ, ਕੋਈ ਕਮੀ ਹੈ ਜੀਵਨ ਵਿੱਚ, ਵਡਿਆਈਆਂ ਵੀ ਮਿਲ ਗਈਆਂ, ਪਦਾਰਥ ਵੀ ਮਿਲ ਗਏ, ਐਤਕੀ ਆਇਆ ਮੈਂ ਤੁਹਾਡੇ ਚਰਨਾਂ ਵਿੱਚ ਬੈਠੇ ਗੁਰਸਿੱਖਾਂ ਦੇ ਨੇਤਰਾਂ ਚ ਮਸਤੀਆਂ ਵੇਖੀ, ਮੈਂ ਜਣੇ ਜਣੇ ਨੂੰ ਪੁੱਛਿਆ ਇਹ ਮਸਤੀਆਂ, ਇਹ ਲੋਰ, ਇਹ ਆਨੰਦ ਤੁਹਾਨੂੰ ਕਿਵੇਂ ਲੱਭਿਆ? ਉਹਨਾਂ ਕਿਹਾ ਅੰਮ੍ਰਿਤ ਛੱਕ ਕੇ, ਬਾਣੀ ਦੇ ਲੜ ਲੱਗ ਕੇ, ਗੁਰੂ ਕੀ ਰਹਿਤ ਨੂੰ ਧਾਰਨ ਕਰਕੇ ਚੜ੍ਹਦੀਆਂ ਕਲਾ ਸਾਨੂੰ ਪ੍ਰਾਪਤ ਹੋਈਆਂ। ਪਾਤਸ਼ਾਹ ਮੈਂ ਤੁਹਾਡੇ ਪੰਜਾਂ ਪਿਆਰਿਆਂ ਕੋਲ, ਤੁਹਾਡੇ ਬਖਸ਼ਿਆਂ ਕੋਲੋਂ ਮੈਂ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਸਾਹਿਬ ਕਹਿਣ ਲੱਗੇ ਫਿਰ ਇਹਦੇ ਚ ਖੁਸ਼ੀ ਦੀ ਗੱਲ ਹੈ ਕਿ ਵਿਰਾਗ ਦੀ ਗੱਲ ਹੈ? ਫਿਰ ਤੇਰੇ ਨੇਤਰਾਂ ਚ ਪਾਣੀ ਕਿਉਂ? ਕਹਿਣ ਲੱਗਾ ਮਹਾਰਾਜ ਇਹ ਨੇਤਰਾਂ ਦਾ ਜਲ ਇਸ ਕਰਕੇ ਹੈ ਕਿ ਜਦੋਂ ਅੰਨ ਮਿਲਿਆ ਮੈਂ ਅੰਨ ਵੰਡਿਆ, ਮੈਨੂੰ ਧਨ ਮਿਲਿਆ ਮੈਂ ਧਨ ਵੰਡਿਆ, ਮੈਨੂੰ ਵਸਤਰ ਮਿਲੇ ਮੈਂ ਵਸਤਰ ਵੰਡੇ, ਮੈਨੂੰ ਵਡਿਆਈਆਂ ਮਿਲੀਆਂ ਮੈਂ ਲੋਕਾਂ ਚ ਮਾਣ ਪਾਇਆ ਮੈਂ ਲੋਕਾਂ ਦਾ ਮਾਣ ਕੀਤਾ। ਮੈਂ ਸੋਚਣਾ ਇਹ ਆਨੰਦ ਦਾ ਕੀ ਬਣੇਗਾ ਜਿਹੜਾ ਤੁਹਾਡੇ ਦਰ ਤੋਂ ਮੈਂ ਹੁਣ ਲੈ ਚੱਲਿਆ, ਜੋ ਧਰਮ ਮੈਂ ਤੁਹਾਡੇ ਮਾਰਗ ਤੋਂ ਤੁਹਾਡੇ ਦਰ ਤੋਂ ਹੁਣ ਲੈ ਕੇ ਚੱਲਿਆ, ਜੋ ਮਸਤੀ ਤੇ ਆਨੰਦ ਮੈਨੂੰ ਅੱਜ ਆਇਆ, ਇਹਦਾ ਕਰਜ਼ਾ ਮੈਂ ਕਿਵੇਂ ਲਾਵਾਂਗਾ? ਕਰਜ਼ਾ ਤਾਂ ਮੈਂ ਅਗਲਾ ਵੀ ਨਹੀਂ ਲਾ ਸਕਦਾ, ਪਰ ਅਗਲਾ ਤਾਂ ਸਾਰਾ ਕੁਝ ਮੈਂ ਵੰਡਿਆ ਸੀ, ਇਹ ਦਾਤ ਜੋ ਤੁਹਾਡੇ ਦਰ ਤੋਂ ਅੱਜ ਲੈ ਕੇ ਚੱਲਿਆ, ਇਹਦਾ ਕਰਜ਼ਾ ਮੈਂ ਕਿਹੜੇ ਜਨਮ ਲਾਵਾਂਗਾ? ਧੰਨ ਗੁਰੂ ਕਲਗੀਧਰ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਗੁਰਮੁਖਾ ਜੋ ਕੁਝ ਅੱਗੇ ਮਿਲਿਆ ਸੀ ਤੂੰ ਅੱਗੇ ਵੰਡਦਾ ਰਹੇ, ਜੋ ਕੁਝ ਹੁਣ ਮਿਲਿਆ ਇਹ ਵੀ ਵੰਡੀ ਚੱਲ, ਜੋ ਹੁਣ ਮਿਲਿਆ ਇਸ ਆਨੰਦ ਨੂੰ ਵੀ ਕੱਲਾ ਨਾ ਮਾਣੀ, ਇਹ ਵੀ ਵੰਡ। ਥਾਂ ਪਰ ਥਾਂ ਭੁੱਖ ਦੇ ਮਾਰੇ ਲੋਕ, ਦੁੱਖ ਦੇ ਮਾਰੇ ਲੋਕ ਤੈਨੂੰ ਮਿਲਣਗੇ, ਉਹਨਾਂ ਨੂੰ ਧਰਮ ਦੇ ਮਾਰਗ ਤੇ ਧੂ ਕੇ ਲਾਉਣਾ ਤੇ ਰਾਜ ਤੋਂ ਕੰਮ ਹੋਵੇਗਾ, ਜਿਹੜਾ ਆਨੰਦ ਤੇਰੇ ਹਿਰਦੇ ਚ ਆਇਆ ਇਹ ਆਨੰਦ ਦੂਜਿਆਂ ਚ ਵੰਡਿਆ ਜਾ ਸਕਦਾ, ਦੂਜਿਆਂ ਨਾਲ ਸਾਂਝਾ ਕੀਤਾ ਜਾ ਸਕਦਾ। ਉਹ ਜਿਹੜਾ ਆਨੰਦ ਆਪ ਲੈਂਦਾ ਦੂਜਿਆਂ ਨੂੰ ਆਨੰਦ ਵੰਡਦਾ, ਉਹ ਗੁਣਵੰਤਾ, ਉਹ ਗੁਣਵੰਤੀ ਸੁਚੱਜੀ ਵਰਗਾ ਆਨੰਦ ਦਾ ਭਰਿਆ ਬੰਦਾ ਸੇ ਅੰਬੀ ਛਾਵੜੀਏ ਜੀ, ਉਹਨਾਂ ਕੋਲੋਂ ਗੁਣ ਲੈਣੇ ਜਾਂ ਜੇ ਪੱਲੇ ਹੋਣ ਤਾਂ ਦੂਜਿਆਂ ਨੂੰ ਗੁਣ ਵੰਡਣੇ, ਇਹ ਸੁਹਾਗਣ ਦੀ ਨਿਸ਼ਾਨੀ ਹੈ। ਸੁਹਾਗਣ ਨੂੰ ਮਾਰਗ ਦਾ ਸੰਕੇਤ ਦੇਣਾ ਤੇ ਸੁਹਾਗਣ ਕੋਲੋਂ ਮਾਰਗ ਦਾ ਸੰਕੇਤ ਲੈਣਾ, ਇਹ ਪਰਸਪਰ ਸਾਂਝ ਹੈ। ਸਾਹਿਬ ਕਿਰਪਾ ਕਰਨ